ਨਾ ਸੱਚਾ ਸੋਏ ਸਭ ਘਟ ਤਿਸ ਕੇ ਓਹੋ ਕਰਨਾ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸਾ ਧਿਆਵਹੋ ਸਾਸ ਗਿਰਾ ਸਭ ਕੁਛ ਵਰਤਾ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੁਛ

ਕਾ ਤਜਹੁ ਸਿਆਨ ਸੁਰਜਨ ਹੋ ਸਿਮਰਹੁ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕ ਭਗਵਾਨ ਜਿਸ ਗਦੀਐ ਰਹਿ ਗਾਏ ਬਹੁਰਨ ਤ੍ਰਿਸਨਾ ਲਾਗੈ ਮਾਰਾ ਰਾਖਾ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨਹੁ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਤਸੰਗ ਚਰਨ ਚੱਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗਹਿ ਨਾਨਕ ਪੂਜਲ ਮੱਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨਮੁਖ ਬੋਲਾ ਹੈ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕ ਏਕ ਪਛਾਨੈ ਧੋਤ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਨ ਹੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗਹਿ ਦੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਬੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਛ ਜਨਮੈ ਨਹਿ ਕਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਉਥਾਪ ਅਭਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸਭ ਜਪਹਿ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨਉ ਕਿਰਪਾ ਕਰਹਿ ਬਡ ਭਾਗੈ

ਕਰਮਾ ਨਾਨਕ ਤਿੰਨ ਪੁਰਖ ਕਉ ਉਤਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨਾ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਪਰ

ਅਸ਼ਟਪਦੀ ਟੂਟੀ ਗੰਢ ਅਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭਾ ਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚਾ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾ ਵਾਰ ਜਿਸ ਗੁਰਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕਉ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈਸ ਥੰਮਨ ਜੋ ਪਾ ਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਬੇਗਾਸ ਜੋ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਤੁਹੂਰਾ ਨਾਨਕ ਕੀ ਹਰ ਲੋਚਾ ਪੂਰਾ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਜਾਨ ਕੌਣ ਬਸਤਾ ਆਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜਾ ਬਮਾਨ ਲੇਹੋ ਮਨਮੋਲ ਰਾਮ ਨਾਮ ਹਿਰਦੇ ਮਹਿਤੋ ਲਾਦ ਖੇਪ ਸੰਤਾ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਹੋਵਾ ਪਾਰ ਵਿਰਲਾ ਵਾਪਾਰਾ ਨਾਨਕ ਤਾ ਕਹਿ ਸਦ ਬਲਿਹਾਰਾ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਉ ਆਪਣਾ ਜੀਓ ਸਾਧ ਕੀ ਧੂਰ ਕਰਹੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਬਾਈ ਐ ਸਾਧ ਸੰਗ ਹਰ ਕੀਰਤਨ ਗਾਈ ਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮ੍ਰਿਤਕ ਕਉ ਜੀਵਾਲਨ ਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਓਹੋ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹੁ ਲੋਏ ਜਾ ਕੈ ਹਿਰਦਾ ਏਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤਿਮੁਖ ਕਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗਾ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵਹਿ ਸੇ ਤਿਹੋ ਗੁਣ ਮਹਿ ਜਾ ਕਉ ਪਰਮਾਏ ਜਨਮ ਮਰੈ ਫਿਰਿਆ ਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ
ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰਹਿ ਕਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭਾ ਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਿਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲਾ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੈ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਦੈ ਪ੍ਰਵੇਸ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਨ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ

ਕਾ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਮਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੈ ਤਾਂ ਕਿ ਗਤ ਮਿਤ ਕੋਈ ਨ ਲਾਖੈ ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲੁਸ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾਢ ਤਾਪ ਤਾਕੁ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸ ਕੇ ਕਰਤਬ ਬਿਰਥੇ ਜਾਤ ਮਾਰਾ ਨਾ ਰਾਖਾ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਾ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਹੋ ਮਨ ਤਨ ਪ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਛਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲਾ ਹੋ ਜਸ ਜੇਬਾ ਦਿਨ ਰਾਤ ਪ੍ਰਭ ਆਪਣਾ ਜਨ ਕੀ ਨੀਂਦਾਤ ਕਰਹਿ ਭਗਤਾਤਮ ਕੈ ਚਾਇ ਪ੍ਰਭ ਆਪਣੇ ਸਿਉ ਰਹਿ ਸਮਾਇ ਜੋ ਹੋਆ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿੰਨ ਕੀ ਓਟ ਲੇਹੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵਹਿ ਅਵਰ ਸਿਆਨ ਸਗਲੀ ਛਾੜ ਤਿਹ ਜਨ ਕੀ ਤੂੰ ਸੇਵਾ ਲਾਗ ਆਮਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜ ਹੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰਾ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨੈ
ਸੋ ਸਤਿਗੁਰ ਜਿਸ ਹਿਰਦੈ ਹਰਨਾਓ, ਅਨਕ ਬਾਰ ਗੁਰ ਕਉ ਬਲ ਜਾਓ। ਸਰਬ ਨਿਧਾਨ ਜੀ ਇਕ ਦਾਤਾ, ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੈ ਜਨ ਜਨ ਮਹਿ ਪਾਰ ਬ੍ਰਹਮ। ਏਕ ਹੈ ਆਪ ਨਹੀਂ ਕਛ ਭਰਮ, ਸਹਿਸ ਸਿਆਣਪ ਲਇਆ ਨਾ ਜਾਈਐ, ਨਾਨਕ ਐਸਾ ਗੁਰ ਬਡਭਾਗੀ ਪਾਈ ਐ। ਸਫਲ ਦਰਸਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਨ ਕਰ ਬਚਨ ਕਰਨਾ ਗਾਨੇ, ਮਨ ਸੰਤੋਖ ਆਤਮ ਪਤੀਆਨੇ, ਪੂਰਾ ਗੁਰਾ ਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਮਾ ਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾ ਕੀ ਕੀਮਤ ਕਿਨੈ ਨ ਪਾਈ, ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਸਤ ਬਲਿਹਾਰੀ ਸਤਿਗੁਰ ਅਪਨੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੈ ਮਨ ਪ੍ਰਟੇ ਗੁਣਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗਨ ਲੇਪ, ਮਨ ਮਹਿ ਰਾਖੈ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁੱਖ ਤਹਿ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਅੰਧ ਪਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਹ ਸੰਗ ਜਪਨਾ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰ ਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਉਤਪੋਤ ਰਵਿਆ ਰੂਪ ਰੰਗ, ਭਈ ਪ੍ਰਗਾ ਸਾਧਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ, ਨਾਨਕੇ ਹੋ ਧਨਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੋ ਪਾਵ ਸਭ ਮੀਤ ਵਿਸਾਰ ਹੋ, ਚਰਨ ਕਮਲ ਰਿਧ ਮਹਿ ਔਰ ਧਾਰ ਹੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹ ਹੋ ਨਾਮ ਹਰ ਵਥ, ਇਹੋ ਧਨ ਸੰਚ ਹੋ ਬਹੁ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਉ ਚਾਰ ਕੁੰਟ ਉਠ ਧਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕਉ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰਾ ਬੁਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪਰ ਬੁੱਧ ਹੋ ਹਰ ਕੈ ਨਾਏ, ਦਹਿ ਦਿਸ ਧਾਵ ਧਿਆ ਬੈਠਾਏ, ਤਾ ਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਾਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ,

ਭਾਵਨਾ ਛੂਟਨ ਹਾਰੇ ਸਿਮਰਿਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵਾ ਹੈ ਮੂਰਖ ਮਨਾ ਸੁਤਮੀਤ ਕੁਟੰਬਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਮਨ ਛੁਟਕਾਰਾ ਸਹਸਤੀ ਰਥ ਸੁਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹੇ ਏ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੇ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਹੋ ਮਨ ਮਾਹੇ ਨ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਪੂਤ ਸਤ ਹਰਿ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਬਿਖ ਫੈਲ ਹੋਹੇ ਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਹੈ ਸੱਚ ਧਨਾ ਹਰ ਪੂੰਜੀ ਸੰਚ ਕਰਹੋ ਬਿਵਹਾਰੀ ਹੈ ਸੁਖ ਦਰਗਹਿ ਹੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਹੇਕ ਸਿਮਰ ਏਕੋ ਮਨ ਆਹੇਕ ਸਿਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਰਹਿਓ

ਦਾਸ ਪ੍ਰਭ ਤੂੰ ਮੈਂ ਧਿਆਵਾਂ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰਾਉ ਪ੍ਰਭ ਕੀ ਨਿਤ ਨੀਤ, ਏ ਕੋਟ ਏਕੋ ਆਧਾਰ, ਨਾਨਕ ਮਾਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਬਰ ਭਰੇ ਪ੍ਰੇਮ ਰਸ ਰੰਗ, ਉਪਜਾ ਚਾਉ ਸਾਧ ਕੈ ਸੰਗ, ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵਲਾਗ, ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਛ ਪੁਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰਾ ਜੇ ਘਾਲ ਨਾ ਪਾਨੈ, ਸੋ ਕਿਉ ਬਿਸਰਾ ਜੇ ਕੀਆ ਜਾਨੈ, ਸੋ ਕਿਉ ਬਿਸਰਾ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰਾ ਜੇ ਜੀਵਨ ਜੀਆ, ਸੋ ਕਿਉ ਬਿਸਰਾ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉ ਬਿਸਰਾ ਜੇ ਬਿਖਤੇ ਕਾਢਾ, ਜਨਮ ਜਨਮ ਕਾ ਟੂਟਾ ਗਾਂਢਾ, ਗੁਰ ਪੂਰਾ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰਹੋ ਇਹੋ ਕਾਮ, ਤਿਆਗ ਜਪ ਹੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵ ਹੋ, ਆਪ ਜਪ ਹੋ ਅਬਰਹ ਨਾਮ ਜਪਾਵ ਹੋ, ਭਗਤ ਭਾਈ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੂਖ ਨਿਧ ਨਾਮ, ਬੂਟ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰੀ ਹੀ ਸੁਆਓ, ਨੇਤਰ ਹੋ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸ ਦੀਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਈ ਲਾਵੈ ਮਨਹੀਤ, ਹਮ ਨਿਰਗੁਣੀ ਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਇਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਤਨਮਹੰਤਾ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੂਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕ, ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਆਕਾਰ ਇਹੋ ਕਸ਼ਨੰਦ ਦ੍ਰਿਸ਼ਟੇਤਾ, ਪਾਪ ਪੁੰਨਾ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੈ ਵਿਆਪਤ, ਜਬ ਆਪਣੇ ਆਪ ਆਪ ਪਾਰ ਬ੍ਰਹਮਾ, ਤਬ ਮੋਹ ਕਹਾ ਕਿਸ ਹੋਵਤ ਭਰਮਾ, ਆਪਨ ਖੇਡ ਆਪ ਵਰਤੀਜਾ, ਨਾਨਕ ਕਰਨਾ ਹਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕਉ ਗਨੀ, ਜਬ ਏਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਖਤ ਕਹੋ ਕਿਤ ਠਾਏ, ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਮਨ ਨਿਡਰ ਕਮਨ ਕਤ ਡਰੈ, ਆਪਣ ਚਲਤ ਆਪ ਕਰਨਾ ਹਾਰ, ਨਾਨਕ ਠਾਕੁਰ ਅਗਮ ਅਪਾਰ, ਬਿਨਾਸੀ ਸੁਖ ਆਪਣਾ ਸੁਨ, ਤਹ ਜਨਮ ਮਰਨ ਕਹੋ ਕਹ ਬਿਨਾਸੁਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ, ਜਬ ਅਭਗਤ ਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣੇ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ,
ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹ ਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕਉ ਮਾਨ ਕੌਣ ਅਭਮਾਨ ਜਹ ਸਰੂਪ ਕੇਵਲ ਜਗਦੀਸ ਤਹ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਕ ਕਮਨ ਤ੍ਰਿਪਤਾਵੈ ਕਰਨ ਕਰਾਮਨ ਕਰਨਾ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਪਹਿ ਪ੍ਰਬੀਨ ਤਹ ਵੇਦਕ ਤੇਬ ਕਹਾ ਕੋ ਉਚੀਨ ਜਬ ਆਪਣ ਆਪ ਆਪ ਉਰ ਧਾਰੈ ਤੋ ਸਗਨ ਅਪ ਸਗਨ ਕਹਾ ਵਿਚਾਰੈ ਜਹ ਆਪਣ ਊਚ ਆਪਣ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀ ਅਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹ ਛਲ ਛੇਦ ਭੇਦ ਸਮਾਇਆ ਊਹਾ ਕਿਸਾ ਵਿਆਪਤ ਮਾਇਆ ਪ੍ਰਸਕੋ ਆਪ ਹੈ ਆਦੇਸ ਤਿਹੁ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਚਿੰਤ ਕਿਸ ਲਾਗਾ ਚਿੰਤਾ ਜਹ ਆਪਣੇ ਆਪ ਆਪਤੀ ਯਾਰਾ ਤਹ ਕੌਣ ਕਥਾ ਕੌਣ ਸੁਣਨਾ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁੰਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮਹਿ ਕੀਨੋ ਬਿਸ

ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਜਹਿ ਅਭਗਤ ਭਗਤ ਤਹਿ ਆਪ, ਜਹਿ ਪਸਰਾ ਪਾਸਾਰ ਸੰਤ ਪ੍ਰਤਾਪ। ਦੋਹ ਪਾਖ ਕਾ ਪਹਿ ਧਨੀ, ਉਨਕੀ ਸੋਭਾ ਉਨਹੁ ਬਨੀ। ਆਪਹਿ ਕੌਤਕ ਕਰੈ ਅਨੰਦ ਚੋਜ, ਆਪਹਿ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸ ਮਾਰ ਅਥਾਹ ਗਨ ਤਤੋਲੈ, ਜੋ ਬੁਲਾਵ ਹੋ।

ਅੰਤਰੋਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਗ੍ਰਹੋ ਸੱਚ ਵਾਪਾਰ ਕਰਹੋ ਵਾਪਾਰੀ ਦਰਗਹ ਨਿਬਹਿ ਖੇਪਤ ਮਾਰੀ ਏਕਾ ਟੇਕ ਰਖਹੋ ਮਨ ਮਾਹੇ ਨਾਨਕ ਬਹੁਰ ਨਾ ਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰਾ ਰੱਖ ਨਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟਾ ਦਰਸ਼ਨ ਫੇਖਤ ਉਦਰਤ ਸ੍ਰਿਸ਼ਟਾ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸਾ ਸੋ ਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ ਅਮਰ ਭਏ ਮਰਾਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਸਵਸਤਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਹਿਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿਨ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟ ਕਟ ਬਿਆ ਪ੍ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਉਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਸਿਮ੍ਰਿਤ ਮਹਿ ਦੇਖ ਸਸੀਅਰ ਸੂਰ ਨਖਿਅਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਡੋਲ ਨ ਕਬਹੂ ਡੋਲਾ ਸਰਬ ਕਲਾ ਕਰ ਖੇਲਾ ਖੇਲ ਮੋਲ ਨ ਪਾਈਆ ਗੁਣ ਹੈ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮਹਿ ਇਹੋ ਬਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮਾ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਮ ਨਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਬਿਸਥਾਰ ਤਿਸ ਭਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਾ ਸੋ ਆਪ ਹੀ ਸੁਣਾ ਆਮਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿ ਨੈ ਕਛ ਕਰਾਪ ਭਲਾ ਕਰ ਤੂੰ ਤਾਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪੋਤ ਆਪਣ ਸੰਗਰਾਚ ਤਾ ਕੀ ਗਾਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ
ਆਪ ਮੁਕਤਾ ਮੁਕਤ ਕਰਾ ਸੰਸਾਰ। ਨਾਨਕ ਤਿਸ ਜਨ ਕਉ ਸਦਾ ਨਮਸਕਾਰ।

ਗੁਣ ਗਾਓ ਅਸਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ

ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਇਕਾਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪਤਰਾ ਲੋਕਾ ਹੈ ਨਿਸਤਾਰ ਸਫਲ ਜੀਵਨ ਸਫਲ ਤਾ ਕਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸਬਦਾ ਨਾਹ ਦਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸਿੰਘ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਅਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋ ਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁਰ ਨਾ ਹੋਵੇ ਆਮਨ ਜਾਨ ਹਰ ਧਨ ਖਾਟ ਚੱਲਾ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ

ਹਾਂ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ।

ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ ਤੁਸ ਜੇਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦੇ ਆਪ

ਦੁਸ਼ਮਣ ਦਾਹ ਗਰੀਬਨ ਵਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਬਾਰੇ ਕਬੀ ਉਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਰ ਦਿਨ ਅੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਠਾਕ ਸਿਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਜਮ ਭਵ ਅਵਰ ਇੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੌਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਠ ਦੁਖ ਤੁਹਾ ਮਰੇ ਪੁਰਖ ਜਨ ਪਗ ਬਣੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ।

ਮੈਂ ਨਾ ਗਨੇਸਾ ਪ੍ਰਥਮ ਨਾਮ ਕਿਸ਼ਨ ਬਿਸ਼ਨ ਕਬੂ ਨ ਧਿਆਉ ਕਾਨ ਸੁਨੇ ਪਹਿਚਾਨ ਤਿੰਨ ਸੌ ਲਿਵ ਲਾਗੀ ਮੋਰੀ ਪਾਗ ਇਨ ਸੌ ਮਹਾਂਕਾਲ ਰਕਵਾਰ ਹਮਾਰੋ ਮਹਾਂ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹਿ ਕੀ ਲਾਜ ਵਿਚਾਰ।

ਨਾਟਕ ਮਾਰਿਆ ਤੁਰਕਣ ਪਾਇਆ ਤੁਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਮਾਜੇ ਅਨੰਦ ਸੁਨੋਹ ਵਡਭਾਗੀ ਉਹ ਸਗਲ ਮਨੋਹਰਤ ਪੂਰੇ।

ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਬਿੰਦੰ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋ ਨ ਜਾਏ ਜਿਆ ਵੈਤ ਦਿਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਬਾਂ ਜਾਪੋ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਉ ਕਾਹੂ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮੈਂ ਉੱਤਮ ਕਰ ਦੀਆ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਗੁਰੂ ਸੰਗਤ ਜੀ ਉਹ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੇ ਗੁਰੂ ਇਤਿਹਾਸ ਦੇ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸਾ ਨੂੰ ਸਰਵਨ ਕਰੋ, ਜਿਹਨੇ ਵੀ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਨੂੰ ਅਧਿਕਾਰ ਦਿੱਤੇ ਹਨ। ਇਉਂ ਕਹਿ ਲਈਏ ਜਿਵੇਂ ਪ੍ਰਸੰਗ ਆ ਰਿਹਾ ਹੈ ਕਿ ਕੁਹਾੜਾ ਤਾਂ ਆਪ ਹੀ ਹੈ, ਦਸਤਾ ਚੰਦੂ ਨੂੰ ਬਣਾਇਆ ਹੈ ਸਮੇਂ ਦੇ ਹੁਕਮਰਾਨ ਨੇ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਸਾਈਂ ਮੀਆਂ ਮੀਰ ਜੀ ਸਮੇਂ ਦੇ ਇਸਲਾਮ ਦੇ ਬਹੁਤ ਪ੍ਰਸਿੱਧ ਸੂਫੀ ਫਿਰਕੇ ਦੇ ਮੁਖੀ ਫਕੀਰ ਹਨ, ਤਾਂ ਹੋਰ ਵੀ ਮੁਸਲਮਾਨ ਜਿਹੜੇ ਨੇ ਬਹੁਤ ਪ੍ਰੇਮ ਕਰਦੇ ਹਨ, ਤਾਂ ਕਿ ਉਹਨਾਂ ਤੋਂ ਵੀ ਜਹਾਂਗੀਰ ਬਾਦਸ਼ਾਹ ਨੂੰ ਮਨ ਵਿੱਚ ਸੰਸਾ ਹੈ। ਔਰ ਇਸ ਤਰ੍ਹਾਂ ਇਹਨੇ ਬਾਹਰ ਇਹ ਗੱਲ ਪਤਾ ਨਹੀਂ ਲੱਗਣ ਦਿੱਤੀ, ਤਾਂ ਕਰਕੇ ਆਮ ਲੋਕਾਂ ਨੂੰ ਇਹ ਲੱਗਿਆ ਕਿ ਚੰਦੂ ਨਹੀਂ, ਚੰਦੂ ਦਾ ਹੀ ਝਗੜਾ ਸੀ ਅਤੇ ਚੰਦੂ ਨੇ ਹੀ ਗੁਰੂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ, ਬਲਕਿ ਚੰਦੂ ਨੂੰ ਵਰਤਿਆ ਗਿਆ। ਜਿਵੇਂ ਕਚਹਿਰੀ ਬਰਖਾਸਤ ਹੋਈ ਹੈ ਅਤੇ ਬਾਦਸ਼ਾਹ ਉੱਠਦਾ ਹੈ ਅਤੇ ਚੰਦੂ ਦੁਸ਼ਟ ਜਿਹੜਾ ਆਪਣੇ ਘਰ ਲਿਜਾਂਦਾ ਦੀਵਾਨ, ਇਹ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਸਹਿਜਾਦਾ ਰਾਖਿਓ ਨਿਕਟ,
0: ਚੰਦੂ ਕਹਿਣ ਲੱਗਾ ਜਦੋਂ ਮਹਾਰਾਜ ਜੀ ਉੱਠ ਪਏ ਨਾ ਅਤੇ ਜਾਣ ਲੱਗੇ ਨੇ ਪੰਜਾਂ ਸਿੱਖਾਂ ਸਮੇਤ, ਕਹਿਣ ਲੱਗਾ ਚੰਦੂ ਫਿਰ ਇਹਨਾਂ ਨੇ ਜੋ ਸ਼ਹਿਜਾਦਾ ਖੁਸਰੋ ਨੂੰ ਆਪਣੇ ਕੋਲ ਰੱਖਿਆ ਹੈ,
1: ਪਾਏ ਤਿਦਾਰਕ ਸੋਏ,
0: ਉਸ ਗੱਲ ਦੀ ਤਿਦਾਰਕ ਜਦੋਂ ਸਜ਼ਾ ਹੁਣ ਪਾ ਲੈਣਗੇ ਇਹਨਾਂ ਨੂੰ ਹੋਣੀ ਚਾਹੀਦੀ ਹੈ।

0: ਹਿਰਦੇ ਵਿੱਚ ਬਹੁਤ ਜ਼ਿਆਦਾ ਫਿਰ ਡਰ ਮੰਨੇਗਾ ਹਰ ਕੋਈ ਸਰਕਾਰ ਦਾ।
1: ਤੁਮਕੋ ਦੋਸ਼ ਨਾ ਹੋਏ ਕੁਛ।
0: ਇਹ ਚੰਦੂ ਕਹਿਣ ਲੱਗਾ ਵੀ ਬਾਦਸ਼ਾਹ ਸਲਾਮ, ਤੁਹਾਨੂੰ ਕੋਈ ਦੋਸ਼ ਨਹੀਂ ਲੱਗੇਗਾ ਇਸ ਗੱਲ ਵਿੱਚ।
1: ਮੈਂ ਦੇਵਾਂ 2 ਲੱਖ।
0: ਮੈਂ 2 ਲੱਖ ਜਿਹੜਾ ਜੁਰਮਾਨਾ ਤੁਸੀਂ ਕੀਤਾ ਨਾ, ਇਹ ਨਹੀਂ ਦੇ ਰਹੇ। 100 ਗੁਰੂ ਅਰਜਨ ਦੇਵ ਸਾਹਿਬ ਜੀ, ਇਹ ਮੈਂ ਲੈ ਲਵਾਂਗਾ ਇਹਨਾਂ ਤੋਂ
1: ਖਜ਼ਾਨਾ ਦਾਖਲੀ,
0: ਤੇ ਫਿਰ ਮੈਂ ਸਰਕਾਰ ਦੇ ਖਜ਼ਾਨੇ ਵਿੱਚ ਉਹ 2 ਲੱਖ ਰੁਪਈਆ 100 ਦਖਲ ਕਰ ਦੇਵਾਂਗਾ, ਭਾਵ ਉਹ ਮੈਂ ਪਾ ਦੇਵਾਂਗਾ।
1: 3-4 ਦਿਨ ਰੱਖ।
0: 3-4 ਦਿਨ ਮੈਂ ਰੱਖ ਕੇ 100 ਇਹਨਾਂ ਨੂੰ ਆਪਣੇ ਕੋਲ ਮਨਾ ਲਵਾਂਗਾ।
1: ਕਸ਼ਮੀਰ ਕੋ,
0: ਤੇ ਹੁਣ ਤੁਸੀਂ ਜਿਹੜਾ ਪ੍ਰੋਗਰਾਮ ਬਣਾਇਆ ਬਾਦਸ਼ਾਹ ਸਲਾਮਤ ਕਸ਼ਮੀਰ ਜਾਣ ਦਾ, ਠੰਡੇ ਦੇਸ਼ ਵਿੱਚ ਗਰਮੀਆਂ ਕੱਟਣ ਦਾ, ਇਹ ਛੱਡ ਕੇ
1: ਰਾਵਰ ਕਰਨ ਭਿਆਨ,
0: ਜੋ ਆਪ ਜੀ ਨੇ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ,
1: ਮਰਜ਼ੀ ਔਰ ਦਿੱਲੀ ਚਲੋ,
0: ਤੁਸੀਂ ਉੱਧਰ ਨਾ ਜਾਓ, ਤੇ ਆਪਣੀ ਮਰਜ਼ੀ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਦਿੱਲੀ ਨੂੰ ਦਿੱਲੀ ਪਹੁੰਚ ਜਾਵੋ।
1: ਮਾਨ ਵਿਨੋਦ ਮਹਾਨ,
0: ਆਪ ਜੀ ਉੱਥੇ ਮਹਾਨ ਕੌਤਕ ਆਨੰਦ ਮਾਣੋ।
1: ਅਬ ਕਰੋ ਅਬ ਚੁੱਕ ਕੋ,
0: ਸੋ ਇਹ ਦਾ ਭਾਵ ਸੀ ਦੁਸ਼ਟ ਚੰਦੂ ਦਾ ਵੀ ਕਸ਼ਮੀਰ ਨੇੜੇ ਹੈ, ਉੱਥੇ ਵੀ ਜੇ ਰੌਲਾ ਪੈ ਗਿਆ ਤਾਂ ਕਿ ਗੁਰੂ ਜੀ ਨੂੰ ਕੈਦ ਕੀਤਾ ਹੋਇਆ, ਪਕੜ ਕੇ ਗ੍ਰਿਫਤਾਰ ਕੀਤਾ ਹੋਇਆ, ਅਤੇ ਉੱਥੋਂ ਵੀ ਬਾਦਸ਼ਾਹ ਦਾ ਉਹਨੂੰ ਲੋਕ ਉੱਥੇ ਜਾ ਕੇ ਮਨਾ ਸਕਦੇ ਨੇ, ਦਬਾਅ ਪੈ ਸਕਦਾ ਹੈ। ਜੇ ਦਿੱਲੀ ਜਾਊਗਾ ਤਾਂ ਕੌਣ ਉੱਥੇ ਜਾਊ ਇੰਨੀ ਦੂਰ, ਗਰਮੀ ਦਾ ਮੌਸਮ ਆ। ਇਹਦਾ ਭਾਵ ਇਹ ਸੀ ਇਹਨਾਂ ਦਾ, ਦੋਵਾਂ ਦੀ ਸਲਾਹ ਦਾ, ਆਪ ਕਰੋ ਅਬ ਕੂਚ ਕੋ। ਇਹ ਕਹਿਣ ਲੱਗਾ

0: ਮੈਂ ਆਪੇ ਲੈ ਲਵਾਂਗਾ ਅਤੇ ਕਦੇ ਵੀ ਕੋਈ ਤੁਹਾਨੂੰ ਬਾਦਸ਼ਾਹ ਇਹਨਾਂ ਦੀ ਸਿਫਾਰਿਸ਼ ਕਰੇ ਵੀ ਉਹਨਾਂ ਨੂੰ ਛੱਡ ਦਿਓ, ਇਹਨਾਂ ਦੇ ਪੱਖ ਦੀ ਗੱਲ ਕਰੇ,
1: ਮੈਂ ਸੁਣੀਏ ਤਿਸ ਜੋਏ,
0: ਅਤੇ ਉਹ ਕਿਸੇ ਵੀ ਪੁਰਸ਼ ਦੀ ਬੰਦੇ ਦੀ ਸਿਫਾਰਿਸ਼ ਨਹੀਂ ਸੁਣਨੀ ਹੈ ਤੁਸਾਂ ਨੇ, ਇਹ ਵੀ ਇਹਨੇ ਗੱਲ ਜਿਹੜੀ ਹੈ ਪੱਕੀ ਕਰਵਾ ਲਈ ਹੈ।
1: ਹਾਂ ਕਹਿਵਾਈ ਸਾਹਤੇ,
0: ਇਹ ਕਹਿ ਕੇ ਅਤੇ ਬਾਦਸ਼ਾਹ ਜਹਾਂਗੀਰ ਤੋਂ ਪੂਰੀ ਸਹਿਮਤੀ ਲੈ ਲਈ ਹੈ। ਉਹ ਤਾਂ ਪਹਿਲਾਂ ਹੀ ਮੁਤਾਸਬ ਦਾ ਭਰਿਆ ਹੋਇਆ ਹੈ।
1: ਨਿਕਸਿਓ ਤਤ ਚਿਨ ਆਏ,
0: ਉਸੇ ਵੇਲੇ ਬਾਦਸ਼ਾਹ ਦੇ ਕਿਸ ਕਿਲੇ ਵਿੱਚੋਂ ਮਗਰੇ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੰਜ ਸਿੱਖ ਅਜੇ ਨਿਕਲੇ ਹੀ ਸੀ, ਮਗਰੇ ਹੀ ਆਪਣੇ ਸਿਪਾਹੀ ਲੈ ਕੇ ਬਾਦਸ਼ਾਹ ਦੀ ਫੋਰਸ ਲੈ ਕੇ ਤੇ ਆ ਪਹੁੰਚਾ ਹੈ।
1: ਖਰੇ ਸਿਪਾਹੀ ਸੰਗ ਗੁਰ,
0: ਗੁਰੂ ਮਹਾਰਾਜ ਜੀ ਨੂੰ ਉਦੋਂ ਪਤਾ ਲੱਗਾ ਜਦੋਂ ਇਹਨੇ ਸਿਪਾਹੀ ਆਪਣੇ ਸਾਰੇ ਮਹਾਰਾਜ ਦੇ ਉੱਪਰ ਦੀ ਘੇਰਾ ਪਾ ਲਿਆ ਹੈ, ਨਾਲ ਕੀਤੇ ਹਨ
1: ਨਿਜ ਡੇਰੇ ਕੋ ਲਿਆਏ।
0: ਆਪਣੀ ਹਵੇਲੀ ਜਿਹੜੀ ਇਹਦੀ ਰਾਵੀ ਦਰਿਆ ਦੇ ਕਿਨਾਰੇ ਤੇ ਬਣੀ ਹੋਈ ਸੀ। ਇਹ ਦੀਵਾਨ ਸੀ ਬਾਦਸ਼ਾਹ ਦਾ ਮੁੱਖ ਸਲਾਹਕਾਰ, ਸਾਰਾ ਕੰਮ

0: ਕਾਜ ਸੰਭਾਲਣ ਵਾਲਾ ਅਤੇ ਉੱਥੇ ਮਹਾਰਾਜ ਜੀ ਨੂੰ ਹਵੇਲੀ ਵਿੱਚ ਲਿਜਾ ਕੇ ਇਹਨੇ ਕੈਦ ਕੀਤਾ ਹੈ।
1: ਪੰਜ ਸਿੱਖ ਡਿਓਠੜੀ ਵਿਖੇ,
0: ਪੰਜ ਜਿਹੜੇ ਸਿੱਖ ਨੇ ਨਾਲ, ਭਾਈ ਬਿਧੀ ਚੰਦ ਜੀ, ਭਾਈ ਪ੍ਰਾਣਾ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਸੋ ਚੌਧਰੀ ਭਾਈ ਲੰਗਾਹ ਜੀ ਅਤੇ ਭਾਈ ਪੈੜਾ ਜੀ, ਇਹਨਾਂ ਨੂੰ ਆਪਣੇ ਜਿਹੜੇ ਘਰ ਦੀ ਦਰਵਾਜ਼ਾ ਹੁੰਦਾ ਅਤੇ ਦਰਵਾਜ਼ੇ ਦੀ ਡਿਓੜੀ ਵੱਡੇ ਵੱਡੇ ਦਨਾਲ ਜਿਵੇਂ ਬਣੇ ਹੁੰਦੇ ਸੀ, ਉਹ ਡਿਓੜੀ ਦੇ ਵਿੱਚ ਹੀ
1: ਕਰਕੇ ਕੈਦ ਬਿਠਾਏ,
0: ਉੱਥੇ ਕੈਦ ਕਰਕੇ ਉਸੋ ਬੰਨ੍ਹ ਕੇ ਬਿਠਾ ਦਿੱਤੇ ਹਨ। ਜਾਣ ਸਾਰ
1: ਅੰਤਰ ਗੁਰੂ ਅਤਾਰ ਕੇ,
0: ਅਤੇ ਅਗਾਂਹ ਆਪਣੇ ਵਿਹੜੇ ਤੋਂ ਗਾਂਹ ਜਿੱਥੇ ਕੋਠੜੀ ਸੀ ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਾਲਕੀ ਦੇ ਵਿੱਚੋਂ ਉਤਾਰ ਕੇ
1: ਕਹੇ ਕਹਾਰ ਨਿਕਸਾਏ,
0: ਕਹਾਰ ਪਾਲਕੀ ਚੱਕਣ ਵਾਲੇ ਜਿਹੜੇ ਸੀ ਮਹਾਰਾਜ ਦੇ ਨਾਲ ਅੰਮ੍ਰਿਤਸਰ ਤੋਂ ਆਏ ਸੀ, ਉਹਨਾਂ ਨੂੰ ਵਾਪਸ ਬਾਹਰ ਕੱਢ ਦਿੱਤਾ, ਬਾਹਰ ਕੱਢ ਦਿੱਤਾ ਹੈ।
1: ਤਿਮਰ ਭਏ ਕਰ ਲੇ ਬਰਿਓ,
0: ਅਤੇ ਜਦੋਂ ਹਨੇਰਾ ਹੋ ਗਿਆ ਸੀ, ਜਦੋਂ ਇਹ ਆਪਣੇ ਘਰ ਵਿੱਚ ਹਵੇਲੀ ਵਿੱਚ ਲੈ ਕੇ ਘੇਰਾ ਪਾ ਕੇ ਗ੍ਰਿਫਤਾਰ ਕਰਕੇ ਆਪਣੇ ਘਰ ਮਹਾਰਾਜ ਜੀ ਨੂੰ ਲੈ ਕੇ ਵੜਿਆ ਹੈ,
1: ਡੇਰਾ ਦਿਓ ਕਰਾਏ,
0: ਅਤੇ ਡੇਰਾ ਇਹਨੇ ਕਰਾ ਦਿੱਤਾ ਇਉਂ ਸਾਧ ਸੰਗਤ ਜੀ। ਸੋ ਸੰਗਤਾਂ ਨੂੰ, ਲੋਕਾਂ ਨੂੰ ਬਹੁਤਾ ਨਹੀਂ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਹਨੇਰਾ ਹੋ ਗਿਆ ਸੀ, ਆਉਂਦੇ ਤਾਂ ਵੇਖੇ ਸੀ ਕਈ ਸਿੱਖਾਂ ਨੇ, ਜਾਂਦਿਆਂ ਦਾ ਹੁਣ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਕਿੱਧਰ ਗਏ।
1: ਬਿੰਦ ਸਿਪਾਹੀ ਤ੍ਰਿੰਗ ਕਰੇ,
0: ਬਹੁਤ ਸਿਪਾਹੀ ਇਹਨੇ ਆਪਣੇ ਘਰ ਵਿੱਚ ਗੁਰੂ ਮਹਾਰਾਜ ਜੀ ਦੇ ਦੁਆਲੇ ਅਤੇ ਸਿੱਖਾਂ ਦੇ, ਸੋ ਪਹਿਰਾ ਲਾ ਦਿੱਤਾ, ਖੜ੍ਹੇ ਕਰ ਦਿੱਤੇ ਹਨ ਰਾਤ ਨੂੰ।
1: ਸਾਵਧਾਨ ਹਰ ਖਾਏ,
0: ਅਤੇ ਉਹਨਾਂ ਨੂੰ ਕਿਹਾ ਵੀ ਸਾਵਧਾਨ ਹੋ ਕੇ ਤੁਸੀਂ ਸਖਤੀ ਰੱਖਣੀ ਹੈ, ਪਹਿਰਾ ਰੱਖਣਾ ਹੈ, ਕਿਸੇ ਪਾਸੇ ਕੋਈ ਸਿੱਖ ਜਾਂ ਗੁਰੂ ਜੀ ਨਿਕਲ ਨਾ ਜਾਣ, ਜੇ ਸਿੱਖ ਵੀ ਬਾਹਰ ਚਲੇ ਗਏ ਉਹਨਾਂ ਨੇ ਸੰਗਤਾਂ ਨੂੰ ਦੱਸ ਦੇਣਾ ਅਤੇ ਲੋਕ ਇਕੱਠੇ ਹੋ ਜਾਣੇ, ਰੌਲਾ ਪੈ ਜਾਣਾ ਫਿਰ। ਸੋ ਇਸ ਕਰਕੇ ਨੇ ਸਿੱਖਾਂ 'ਤੇ ਵੀ ਤਕੜਾਈ ਕੀਤੀ ਅਤੇ ਗੁਰੂ ਸਾਹਿਬ ਜੀ ਦੇ ਦੁਆਲੇ ਵੀ
1: ਇਸ ਬਾਸਰ ਠੰਡੋ ਰਹੋ,
0: ਉਹਨਾਂ ਨੂੰ ਕਿਹਾ ਸਖ਼ਤ ਤਾਗੀਦ ਕਰਦਾ ਚੰਦੂ ਕਹਿਣ ਲੱਗਾ, ਦਿਨੇ ਰਾਤ ਤੁਸੀਂ ਖੜ੍ਹੇ ਰਹਿਣਾ ਹੈ,
1: ਰਹੇ ਹੱਥ ਅਸਟਾਲੋ,
0: ਆਪਣੇ ਹੱਥਾਂ ਵਿੱਚ ਤਲਵਾਰਾਂ ਅਤੇ ਢਾਲੇ ਫੜ ਕੇ
1: ਨਿਕਟ ਨੇ ਆਵਣ ਦੇਹੋ ਕਿਸ,
0: ਕਿਸੇ ਵੀ ਉਪਰੇ ਬੰਦੇ ਨੂੰ ਬਾਹਰੋਂ ਇਹਨਾਂ ਦੇ ਨੇੜੇ ਤੱਕ ਨਹੀਂ ਆਉਣ ਦੇਣਾ ਹੈ।
1: ਫੇਰ ਕੇ ਵਾਰ ਮਿਸਾਲ,
0: ਇਹ ਵੱਡਾ ਜਿਹੜਾ ਦਰਵਾਜ਼ਾ ਨਾ ਮੇਨ ਉਹ ਭੇੜ ਦਿੱਤਾ ਹੈ, ਅੰਦਰੋਂ ਜੰਦਰਾ ਮਾਰ ਦਿੱਤਾ ਹੈ।
1: ਮਨ ਭਾਵਤ ਮੇਰੀ ਭਈ,
0: ਹੁਣੇ ਮਨ ਹੀ ਮਨ ਸੋਚਦਾ ਦੁਸ਼ਟ ਚੰਦੂ ਵੀ ਮੇਰੀ ਮਨ ਪਾਉਂਦੀ ਹੋ ਗਈ ਹੈ।
1: ਰੱਖਿਓ ਮੂਡ ਮਿਸਾਲ,
0: ਮੂਰਖ ਆਪਣੇ ਮਨ ਹੀ ਮਨ ਬਹੁਤ ਖੁਸ਼ ਹੋਇਆ ਹੈ।
1: ਸੁਪਤਰਿਓ ਖਾਤਰ ਜਮਾ ਕਰ,
0: ਇਉਂ ਇਹ ਤਸੱਲੀ ਕਰਕੇ ਆਪਣੀ ਗੁਰੂ ਜੀ 'ਤੇ ਸਖ਼ਤ ਪਹਿਰਾ ਲਾ ਕੇ, ਅਤੇ ਇਹ ਦੁਸ਼ਟ ਜਿਹੜਾ ਜਾ ਆਪਣੇ ਮਹਿਲ ਵਿੱਚ ਸੁੱਤਾ ਹੈ।
1: ਕਰ ਠੰਡੇ ਨਰ ਜਾਲੋ,
0: ਗੁਰੂ ਮਹਾਰਾਜ ਜੀ ਦੇ ਦੁਆਲੇ ਸਿੱਖਾਂ ਦੇ ਬਹੁਤ ਸਾਰੇ ਸਿਪਾਹੀ ਲਾ ਕੇ ਖੜ੍ਹੇ ਕਰਕੇ
1: ਦੋਹਰਾ ਨਿਸਾਬਿਤੀ ਪੁਨੋ ਪ੍ਰਾਤ ਪੀ,
0: ਉਹ ਰਾਤ ਲੰਘੀ ਹੈ ਪਹਿਲੀ, ਅਤੇ ਫਿਰ ਅਗਲੇ ਦਿਨ ਦੀ ਸਵੇਰ ਜਦੋਂ ਉਹ ਆਈ ਹੈ।
1: ਸ਼ਾਹੋ ਬਾਕ ਕਹਿ ਦੀਨ,
0: ਅਤੇ ਸ਼ਾਹੋ ਬਾਕ ਕਹਿ ਦੀਨ, ਬਾਦਸ਼ਾਹ ਨੇ ਬਚਨ ਕਹਿ ਦਿੱਤੇ। ਸੋ ਉਸ ਵੇਲੇ ਬਾਦਸ਼ਾਹ ਜਹਾਂਗੀਰ ਜਿਹੜਾ ਸੀ ਉਹਨੇ ਕਿਹਾ, ਤੁਰਨ ਲੱਗੇ ਨੇ,
1: ਵਜੇ ਨਗਾਰੇ ਕੂਚ ਕੇ,
0: ਉਹਨੇ ਕਿਹਾ ਵੀ ਇੱਥੇ ਨਹੀਂ ਰਹਿਣਾ, ਹੁਣ ਦਿੱਲੀ ਜਾਣਾ ਹੈ, ਅਤੇ ਉਹ ਬਾਦਸ਼ਾਹ ਦੇ ਉੱਥੋਂ ਸੋ ਚੱਲਣ ਦੇ, ਕੂਚ ਹੋਣ ਦੇ ਨਗਾਰੇ ਵੱਜ ਗਏ।
1: ਖੁਦ ਸਭੋਂ ਸੁਣ ਲੀਨ,
0: ਸਾਰੀ ਫੌਜ ਨੇ, ਅਹਿਲਕਾਰਾਂ ਨੇ ਖਬਰ ਸੁਣ ਲਈ, ਅਤੇ ਉਸੇ ਵੇਲੇ ਘੋੜਿਆਂ 'ਤੇ ਕਾਠੀਆਂ, ਊਠਾਂ 'ਤੇ ਪਾਈਆਂ ਹਨ ਵਾਰੀਆਂ।
1: ਚੌਪਈ ਹਜ਼ਰਤ ਜਬ ਤਿਆਰ ਹੋਏ ਗਏ ਹੋ,
0: ਬਾਦਸ਼ਾਹ ਜਹਾਂਗੀਰ ਤਾਂ ਤਿਆਰ ਹੋ ਕੇ ਜਦੋਂ ਐਨ ਪੂਰਾ ਤਿਆਰ ਹੋ ਗਿਆ ਉੱਥੋਂ ਤੁਰਨ ਲਈ,
1: ਚੰਦੂ ਅਗੀ ਮੇਲ ਤਬ ਕਿਉਂ,
0: ਇਹ ਚੰਦੂ ਦੁਸ਼ਟ ਨੇ ਉਹਦੇ ਅਹਿਲਕਾਰ ਨੇ ਫਿਰ ਜਾ ਕੇ ਉਹਦੇ ਨਾਲ ਮਿਲਣਾ ਕੀਤਾ ਐਨ ਤੁਰਨ ਵੇਲੇ।
1: ਦੇਹੋ ਪ੍ਰਵਾਨਗੀ ਮੁਝ ਕੋ ਆਪੂ,
0: ਕਹਿਣ ਲੱਗਾ ਆਪ ਮੈਨੂੰ ਆਪ ਪ੍ਰਵਾਨਗੀ ਦਿਓ, ਮੈਨੂੰ ਪੂਰਾ ਅਧਿਕਾਰ ਦਿਓ ਤੁਸੀਂ।
1: ਦਿਨ ਚਾਰ ਕੇ ਮੈਂ ਕਰਮ ਮਿਲਾਪੂ,
0: ਮੈਂ ਚਾਰ ਕ ਦਿਨਾਂ ਬਾਅਦ ਆਪ ਜੀ ਨਾਲ ਆ ਕੇ ਮਿਲਾਂਗਾ ਪਿੱਛੋਂ।
1: ਪਛੂ ਮਾਮਲੇ ਕੀ ਰਹਿ ਕਾਰ,
0: ਕੁਝ ਲੋਕਾਂ ਤੋਂ ਜਿਹੜਾ ਟੈਕਸ ਮਾਮਲਾ ਲੈਣ ਦੀ ਉਹ ਵੀ ਕੰਮ ਕਾਰ ਰਹਿੰਦਾ ਹੈ।
1: ਇੱਕ ਸੰਮਤ ਕੀ ਕਰਨ ਸੰਭਾਰ,
0: ਇੱਕ ਸਾਲ ਦਾ ਜੋ ਟੈਕਸ ਹੈ ਮਾਮਲਾ ਉਹ ਲੈ ਕੇ ਸੰਭਾਲ ਕਰਨ, ਉਹ ਹਿਸਾਬ ਕਰਨ ਵਾਲਾ ਰਹਿੰਦਾ ਹੈ।
1: ਨਵੀਂ ਸਿੰਧ ਲਾਗੇ ਸਮੁਦਾਇ,
0: ਬਹੁਤ ਜ਼ਿਆਦਾ ਮੁਨਸ਼ੀ ਜਿਹੜੇ ਨੇ ਨਾ ਹਿਸਾਬ ਕਰਨ ਵਾਲੇ ਉਹ ਲੱਗੇ ਹੋਏ ਨੇ।
1: ਜਮਾਂ ਖਰਚ ਕੋ ਸਭ ਸਮਝਾਏ,
0: ਕਿੰਨਾ ਖਰਚ ਹੋਇਆ ਹੈ ਤੇ ਕਿੰਨਾ ਬਾਕੀ ਜਿਹੜਾ ਆਮਦਨ ਹੋਈ ਸਰਕਾਰ ਨੂੰ, ਇਹ ਸਾਰਾ ਕੁਝ ਮੈਂ ਆ ਕੇ ਆਪ ਜੀ ਨੂੰ ਦੱਸ ਦੇਵਾਂਗਾ।
1: ਹਰ ਫਰੇਬ ਕੋ ਛੋੜਿਓ ਸਾਥ,
0: ਕਿਉਂ ਇਹਨੇ ਸਾਧ ਸੰਗਤ ਜੀ ਕਹਿ ਕੇ ਬਾਦਸ਼ਾਹ ਨੂੰ, ਤੇ ਬਾਦਸ਼ਾਹ ਤੋਂ ਆਪ ਨਾਲ ਨਹੀਂ ਗਿਆ ਤੇ ਆਪ ਇਹਨੇ ਸਾਥ ਛੱਡਿਆ ਹੈ।
1: ਸਾਹੂ ਨਚਤ ਵੀ ਪੁੰਨ ਗੁਰ ਗਾਥ,
0: ਫਿਰ ਬਾਦਸ਼ਾਹ ਨੇ ਮਹਾਰਾਜ ਜੀ ਦੀ ਤਰਫ ਦੀ ਕੋਈ ਗੱਲ ਨਹੀਂ ਕੀਤੀ, ਕਿਉਂਕਿ ਪਹਿਲੇ ਦਿਨ ਹੀ ਕਹਿ ਤਾ ਜੋ ਹੁੰਦਾ ਜੇ ਸ਼ਰਤਾਂ ਨਹੀਂ ਮੰਨਦੇ ਗੁਰੂ ਅਰਜਨ ਦੇਵ ਸਾਹਿਬ ਤਾਂ ਜੋ ਹੁੰਦਾ ਤੂੰ ਇਹਨਾਂ ਨੂੰ ਯਾਸਾ ਕਾਨੂੰਨ ਮੁਤਾਬਕ ਧਾਰਾ ਲਵਾ ਕੇ ਦੰਡਾਵਲੀ ਚੰਗੇਜੀ ਦੰਡਾਵਲੀ ਦੇ ਮੁਤਾਬਕ ਅਤੇ ਤੂੰ ਇਹਨਾਂ ਨੂੰ ਸ਼ਹੀਦ ਕਰ ਲਈ। ਹਾਂ, ਇੱਕ ਖੂਨ ਦਾ ਇੱਕ ਵੀ ਕਤਰਾ ਧਰਤੀ 'ਤੇ ਨਹੀਂ ਵਹਿਣਾ ਜੀ, ਕਿਉਂਕਿ ਜਦੋਂ ਕੋਈ ਵੱਡਾ ਮਹਾਂਪੁਰਸ਼ ਦਾ ਖੂਨ ਵਹਿੰਦਾ ਅਤੇ ਉਦੋਂ ਤੂਫਾਨ ਆਉਂਦਾ, ਉਹਦੇ ਵਿੱਚੋਂ ਬੇਅੰਤ ਰੂਹਾਂ ਜਿਹੜੀਆਂ ਸ਼ਹੀਦੀ ਰੂਹਾਂ ਪੈਦਾ ਹੁੰਦੀਆਂ ਨੇ ਅਤੇ ਸਰਕਾਰ ਦੇ ਖਿਲਾਫ ਤੂਫਾਨ ਉੱਠਦਾ ਹੈ, ਉਹ ਖੂਨ ਪਵਿੱਤਰ ਹੁੰਦਾ ਡੁੱਲਿਆ ਹੋਇਆ। ਇਸ ਕਰਕੇ ਚੰਗੇਜ਼ ਖਾਨ ਨੇ ਕਾਨੂੰਨ ਬਣਾਇਆ ਸੀ ਵੀ ਜੇ ਕਿਸੇ ਮਹਾਨ ਆਤਮਾ ਨੂੰ ਸਜ਼ਾ ਦੇਣੀ ਹੈ ਤਾਂ ਉਹਦਾ ਖੂਨ ਦਾ ਇੱਕ ਵੀ ਕਤਰਾ ਨਹੀਂ ਡੁੱਲਣਾ ਚਾਹੀਦਾ, ਉਹਨੂੰ ਇਹੋ ਜਿਹੀਆਂ ਸਜ਼ਾਵਾਂ ਦਿਓ ਸਰੀਰ ਨੂੰ ਤਪਾਦ ਕਰਕੇ ਵੀ ਉਹ ਸ਼ਹੀਦ ਵੀ ਹੋ ਜਾਵੇ, ਖਤਮ ਵੀ ਹੋ ਜਾਵੇ ਅਤੇ ਖੂਨ ਵੀ ਨਾ ਨਿਕਲੇ ਉਹ ਤੋਂ ਬਚਣ ਵਾਸਤੇ। ਸੋ ਇਸ ਕਰਕੇ ਇਹਨੇ ਕਿਹਾ ਸੀ ਵੀ ਤੁਸੀਂ ਆਪਣੇ ਮੁਤਾਬਕ ਸਜ਼ਾਵਾਂ ਦੇ ਕੇ ਇਹਨਾਂ ਨੂੰ ਜੋ ਮਰਜ਼ੀ ਕਰਿਓ। ਅਤੇ ਹੁਣ ਬਾਦਸ਼ਾਹ ਨੇ ਕੀ ਕਹਿਣਾ ਸੀ ਇਹਨੂੰ,
1: ਬਹੁ ਧੰਦੇ ਗਨ ਭੋਗਨ ਵਿਸ਼ੈ,
0: ਆਪਣੇ ਧੰਦਿਆਂ ਵਿੱਚ ਤੇ ਵਿਕਾਰਾਂ ਵਿੱਚ ਜੋ ਗਲਤਾਨ ਹੈ,
1: ਬਹੁਰ ਚਲਾਇਓ ਚੜਕਿਆ ਸ਼ੁੱਧ ਤਿਸੈ,
0: ਬਹੁਰ ਚੱਲਿਓ ਫਿਰ ਚੱਲ ਪਿਆ ਇੱਥੋਂ ਆਪ ਲਾਹੌਰ ਤੋਂ ਕੂਚ ਕਰ ਗਿਆ ਹੈ।
1: ਪੂਰਬੀ ਕਬ ਗੁਰੂ ਪ੍ਰਸੰਗ,
0: ਪਹਿਲਾਂ ਵੀ ਕਦੇ ਕਿਸੇ ਨੇ ਗੁਰੂ ਮਹਾਰਾਜ ਦਾ ਜੋ ਪ੍ਰਸੰਗ ਸੀ,
1: ਕੋਈ ਨਕਰਤ ਸਾਹੂ ਕੇ ਸੰਗ,
0: ਕੋਈ ਹੋਰ ਅਹਿਲਕਾਰ ਤਾਂ ਬਾਦਸ਼ਾਹ ਦੇ ਕੋਲ ਕਹਿੰਦਾ ਹੀ ਨਹੀਂ ਹੈ।
1: ਸਿਮਰ ਦੁਵੈਸ਼ ਕੋ ਦੁਸ਼ਟ ਚਲਾਵੈ,
0: ਜਿਹੜੇ ਦੁਸ਼ਟ ਨੇ ਨਾ ਸੋ ਨਕਸ਼ਬੰਦੀ, ਸੋ ਜਿਹੜੇ ਮੁਸਲਮਾਨ ਨੇ ਅਤੇ ਉਹ ਕੱਟੜਪੰਥੀ ਅਤੇ ਚੰਦੂ ਆਦਿ ਕੇ ਦੁਸ਼ਟ, ਇਹ ਹੀ ਮਹਾਰਾਜ ਦੇ ਖਿਲਾਫ਼ ਚੁਗਲੀਆਂ ਆਦਿਕ ਚਲਾਉਂਦੇ ਸਨ।
1: ਸੁਲਭੀ ਚੰਦ ਬਤਾਵੈ,
0: ਸੁਲਹੀ ਖਾਨ, ਸੁਲਭੀ ਖਾਨ ਜਾਂ ਚੰਦੂ, ਇਹ ਹੀ ਆ ਕੇ ਕਈ ਤਰ੍ਹਾਂ ਦੀਆਂ ਚੁਗਲੀਆਂ ਨਿੰਦਿਆ ਕਰਦੇ ਸਨ।
1: ਲੈਣਾ ਦੇਣਾ ਕਹਿ ਸੰਗ ਨਕੋ ਸਕੋਏ ਨਾ,
0: ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਤਾਂ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਸੀ।
1: ਧਨ ਹੰਕਾਰੀ ਹੰਕਾਰੀ ਜਨ ਸੋਏ ਨਾ,
0: ਇਹ ਜਿਹੜੇ ਅਮੀਰ ਲੋਕ ਬਾਦਸ਼ਾਹ ਦੀ ਕਚਹਿਰੀ ਵਿੱਚ ਬਾਕੀ ਬਹਿਣ ਵਾਲੇ ਨੇ, ਧਨੀ ਲੋਕ ਨੇ, ਹੰਕਾਰੀ ਹੈ, ਇਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਬਾਰੇ ਕੀ ਪਤਾ, ਇਹ ਕੀ ਜਾਣਦੇ ਹਨ।
1: ਫਿਰ
0: ਤੁਰਕ ਸੀ ਤੇ ਵਿਕਾਰਾਂ ਦੇ ਵਿੱਚ ਅਹਿਲਕਾਰ ਵੱਡੇ ਅਹੁਦਿਆਂ ਤੇ ਹੁੰਦੇ ਹੋਏ ਵਿਕਾਰਾਂ ਵਿੱਚ ਗਲਤਾਨ ਸਨ।
1: ਕਹਾਂ ਚਰਾਨੀ ਗੁਰੂ ਉਦਾਰਾ,
0: ਉਹ ਐਸੇ ਉੱਚੀ ਸੁੱਚੀ ਆਤਮਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਉਹਨਾਂ ਦੀ ਕੀ ਪਹੁੰਚ ਸੀ, ਉਹਨਾਂ ਨੂੰ ਕੀ ਪਹਿਚਾਣ ਹੈ।
1: ਪ੍ਰਸੰਗ ਚੱਲ ਮਿਲੇ ਪਿਛਾਰੀ,
0: ਤੇ ਨਹਿ ਪ੍ਰਸੰਗ ਚੱਲ ਮਿਲੇ ਪਿਛਾਰੀ, ਨਹੀਂ ਫਿਰ ਪ੍ਰਸੰਗ ਚੱਲਿਆ ਤੇ ਨਾ ਹੀ ਪਿੱਛੋਂ ਆ ਕੇ ਇਹਨੇ ਕਿਹਾ ਵੀ ਕੋਈ ਆ ਕੇ ਮਿਲੇ।
1: ਵਰਜਦੀ ਏ ਚੰਦੂ ਦੁਰਚਾਰੀ,
0: ਇਹ ਚੰਦੂ ਨੇ ਦੁਸ਼ਟ ਨੇ ਸਾਰਿਆਂ ਨੂੰ ਰੋਕ ਦਿੱਤਾ ਜਿਹਨੇ ਅਹਿਲਕਾਰ ਸੀ ਵੀ ਕੋਈ ਪਿੱਛੋਂ ਆ ਕੇ ਨਾ ਮਿਲੇ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਿਫਾਰਸ਼ ਕਰਨ ਵਾਲਾ ਕੋਈ ਮੁਸਲਮਾਨ, ਕੋਈ ਹੋਰ ਬੰਦਾ, ਸੋ ਕੋਈ ਨਾ ਆ ਕੇ ਮਿਲੇ ਬਾਦਸ਼ਾਹ ਨੂੰ। ਕਿਸੇ ਤਰ੍ਹਾਂ ਦੀ ਕੋਈ ਗੱਲ ਸਿਫਾਰਿਸ਼ ਨਹੀਂ ਹੋਣੀ ਚਾਹੀਦੀ।
1: ਗਮਰਤ ਮਿਲਿਓ ਸਕਲ ਕੋ ਜਾਏ,
0: ਜਦੋਂ ਬਾਦਸ਼ਾਹ ਚੜ੍ਹ ਕੇ ਚੱਲਿਆ ਨਾ, ਇਹ ਸਾਰਿਆਂ ਨੂੰ ਇਹ ਮਿਲਿਆ ਤੇ ਇਹਨੇ ਸਾਰਿਆਂ ਦੇ ਕੰਨ ਭਰੇ ਨੇ।
1: ਜੇ ਹਜੂਰ ਗੁਰ ਗਾਥ ਚਲਾਏ,
0: ਜੇਕਰ ਕੋਈ ਹਜੂਰ ਬਾਦਸ਼ਾਹ ਦੇ ਕੋਲ ਗੁਰੂ ਮਹਾਰਾਜ ਜੀ ਦੀ ਸਿਫਾਰਿਸ਼ ਵੀ ਕਰੇ ਤਾਂ
1: ਬੁੱਧ ਬਲ ਤੇ ਬਰਜੋ ਤੇ ਲੋਕ,
0: ਇਹ ਸਾਰੇ ਅਹਿਲਕਾਰਾਂ ਨੂੰ ਇਹਨੇ ਕਿਹਾ ਵੀ ਤੁਸੀਂ ਆਪਣੀ ਬੁੱਧੀ ਦਾ ਬਲ ਲਾ ਕੇ ਉਹਨੂੰ ਰੋਕਣਾ ਹੈ ਤੇ ਉਹਨੂੰ ਵਰਜਣਾ ਹੈ।
1: ਕਿਆ ਤਨ ਗਾਥ ਫਕੀਰ ਜੇ ਲੋਕ,
0: ਤੁਸਾਂ ਨੇ ਕਹਿਣਾ ਵੀ ਉਹਨਾਂ ਦੀ ਗੱਲ ਕੀ ਕਰਨੀ ਜਿਹੜੇ ਫਕੀਰ ਲੋਕ ਨੇ ਗੁਰੂ ਅਰਜਨ ਦੇਵ ਸਾਹਿਬ।
1: ਨਾਹੋ ਪਿਛਾਰੀ ਤੁਮ ਪਰਵਾਸੇ,
0: ਕਹਿਣ ਲੱਗਾ ਮੈਂ ਤੁਹਾਡੇ ਭਰੋਸੇ ਹੀ ਪਿੱਛੋਂ ਰਵਾਂਗਾ, ਤੋ ਇਹ ਗੱਲ ਦਾ ਤੁਸਾਂ ਨੇ ਖਿਆਲ ਰੱਖਣਾ ਹੈ।
1: ਕੀਤਕ ਦਿਨ ਮੈਂ ਆਇਸ ਪਾਸੇ,
0: ਉਹ ਛੋਟੇ ਅਹਿਲਕਾਰ ਨੇ ਵੱਡਾ ਦੀਵਾਨ ਹੈ, ਇਹ ਤੋਂ ਡਰਦੇ ਵੀ ਨੇ, ਕਹਿਣ ਲੱਗਾ ਕਿੰਨੇ ਕੁ ਦਿਨਾਂ ਬਾਅਦ ਮੈਂ ਵੀ ਪਿੱਛੇ ਨਾਲ ਆ ਹੀ ਜਾਣਾ ਬਾਦਸ਼ਾਹ ਕੋਲ।
1: ਹਰੀ ਕਚਹਿਰੀ ਆਪਣੀ ਸਾਰੀ,
0: ਇਉਂ ਬਾਦਸ਼ਾਹ ਦੀ ਕਚਹਿਰੀ ਸਾਰੀ ਆਪਣੇ ਵਾਲੇ ਨੇ ਕਰ ਲਈ ਹੈ।
1: ਕਿਸ ਧਨ ਤੇ ਕਿਸ ਮ੍ਰਿਦੁਲ ਉਚਾਰੀ,
0: ਕਿਸੇ ਨੂੰ ਧਨ ਦੀ ਵੱਡੀ ਦੇ ਕੇ ਤੇ ਕਿਸੇ ਨੂੰ ਕੋਮਲ ਬਚਨ ਬੋਲ ਕਹਿ ਕੇ ਵੀ ਮੈਂ ਤੇਰੇ ਕੰਮ ਆਵਾਂਗਾ।
1: ਜਸ ਜਸ ਉੱਤੇ ਤਥਾ ਰਖਾਏ,
0: ਜਿਸ ਜਿਸ ਅਹੁਦੇ ਤੇ ਸੀ ਸਾਰਿਆਂ ਨੂੰ ਇਹਨੇ ਖੁਸ਼ ਕਰ ਲਿਆ ਹੈ।
1: ਸਮੀਪ ਸਮੂਹ ਸੁਹਾਏ,
0: ਜਿੰਨੇ ਬਾਦਸ਼ਾਹ ਦੇ ਕੋਲ ਹੋਰ ਅਹਿਲਕਾਰ ਨੇ ਨਾ ਕਚਹਿਰੀ ਵਿੱਚ ਬਹਿੰਦੇ, ਸਾਰਿਆਂ ਨੂੰ ਆਪਣੇ ਵੱਲ ਕਰ ਲਿਆ ਹੈ।
1: ਚੰਦੂ ਹਟਿਓ ਧੀਰ ਔਰ ਤਰਕ,
0: ਤੇ ਚੰਦੂ ਜਿਹੜਾ ਸੀ ਇਉਂ ਪਿੱਛੇ ਮੁੜ ਗਿਆ, ਹੁਣ ਇਹ ਸਾਰੇ ਪਾਸਿਆਂ ਤੋਂ ਨਿਸ਼ਚਿੰਤ ਹੋ ਗਿਆ। ਬਾਦਸ਼ਾਹ ਨੇ ਇਹਨੂੰ ਪੂਰਾ ਅਧਿਕਾਰ ਦੇ ਦਿੱਤਾ ਵਾ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ, ਸਜਾਵਾਂ ਦੇ ਕੇ ਯਾਸਾ ਦੇ ਕਾਨੂੰਨ ਮੁਤਾਬਕ। ਇਹਨੇ ਤਾਂ ਕਿ ਇਹਨੂੰ ਪਤਾ ਸੀ ਸਾਈਂ ਮੀਆਂ ਮੀਰ ਜੀ ਲਾਹੌਰ ਵਿੱਚ ਹੀ ਬੈਠੇ ਨੇ ਅਤੇ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਮਿੱਤਰ ਨੇ। ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਮਹਾਰਾਜ ਜੀ ਨੇ ਰੱਖੀ ਸੀ, ਸਾਜਿਆ ਸੀ, ਇਹਨਾਂ ਨੂੰ ਬੁਲਾਇਆ ਸੀ ਮਹਾਂਪੁਰਸ਼, ਮਹਾਂਪੁਰਸ਼ ਜਾਣ ਕੇ ਇਹਨਾਂ ਦੇ ਵੀ ਹੱਥ ਲਵਾਏ ਸੀ, ਕਿਹਾ ਸੀ ਸਤਿਪੁਰਸ਼ੋ ਬ੍ਰਹਮ ਗਿਆਨੀ ਹੋ ਤੁਸੀਂ, ਇਹ ਖੁਦਾ ਦਾ ਘਰ ਅਸੀਂ ਬਣਾਉਣ ਲੱਗੇ ਹਾਂ, ਹਰੀ ਦਾ ਮੰਦਰ, ਅਤੇ ਤੁਸੀਂ ਵੀ ਆਪਣੇ ਘਰ ਕਮਲਾਂ ਨਾਲ ਇਹ ਕਿੱਟ ਰੱਖ ਦਿਓ। ਉਹਦੇ ਵੀ ਹੱਥ ਲਵਾਏ ਸੀ, ਰੱਖੀ ਆਪ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਅਸੀਂ ਇੱਕੋ ਗੱਲ ਬੂਟੇ ਸ਼ਾਹ ਮੌਲਵੀ ਦੇ ਮਗਰ ਲਾ ਕੇ ਚੱਕ ਲਈ, ਜਿਹਨੇ ਬਹੁਤ ਇਤਿਹਾਸ ਗਲਤ ਲਿਖਿਆ। ਬੂਟੇ ਸ਼ਾਹ ਮੌਲਵੀ ਜਿਹੜਾ ਕੱਟੜ ਸੀ ਕਿ ਇਕੱਲੀ ਸਾਰੀ ਨਹੀਂ ਸੀ ਸਾਈਂ ਮੀਆਂ ਮੀਰ ਨੇ ਰੱਖੀ, ਐਸੀ ਨਹੀਂ, ਐਡਾ ਘਰ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਵੱਡਾ ਸ਼੍ਰੋਮਣੀ ਕੌਣ ਹੈ। ਹਾਂ, ਹੱਥ ਲਵਾਇਆ ਸੀ ਮਹਾਂਪੁਰਖ ਜਾਣ ਕੇ, ਉਹ ਬਹੁਤ ਸਨਮਾਨ ਕਰਦੇ ਸਨ ਅਤੇ ਰੱਬ ਦੇ ਪਿਆਰੇ ਦਿਲੋਂ ਇੱਕ ਹੀ ਹੁੰਦੇ ਨੇ। ਇਸ ਕਰਕੇ ਇਹਨੂੰ ਡਰ ਸੀ ਵੀ ਉਹਨੇ ਸ਼ਿਵਾਰ ਛਪਾਉਣੀ, ਉਹ ਤੋਂ ਸਾਰੇ ਬਾਦਸ਼ਾਹ ਉਹਦੇ ਅੱਗੇ ਝੁਕਦੇ ਨੇ। ਬਾਅਦ ਵਿੱਚ ਸਾਈਂ ਮੀਆਂ ਮੀਰ ਜੀ ਨੇ ਕਿਹਾ ਵੀ ਸੀ ਬਾਦਸ਼ਾਹ ਨੇ, ਸੋ ਬਾਅਦ 'ਚ ਪ੍ਰਸੰਗ ਵੀ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ, ਜਦੋਂ ਪੁੱਛਿਆ ਸੀ ਕੌਣ ਆ ਏਡਾ ਏਡਾ ਵੱਡਾ ਬ੍ਰਹਮ ਗਿਆਨੀ। ਸਾਈਂ ਮੀਆਂ ਮੀਰ ਜੀ ਨੇ ਕਿਹਾ ਸੀ ਬਈ ਇੱਕ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਤੂੰ ਸਜਾਵਾਂ ਦਵਾ ਕੇ ਤਸੀਹੇ ਦੇ ਕੇ ਸ਼ਹੀਦ ਕਰਵਾਇਆ, ਅਤੇ ਹੁਣ ਹੈ ਉਹਨਾਂ ਦੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਤੋਂ ਉੱਚੀ ਵਾਸਤਾ ਕਿਸੇ ਦੀ ਨਹੀਂ। ਉਸ ਵੇਲੇ ਜਹਾਂਗੀਰ ਇੱਕਦਮ ਠਠੰਬਰ ਗਿਆ, ਕਹਿਣ ਲੱਗਾ ਤੁਸੀਂ ਪਹਿਲਾਂ ਨਾ ਦੱਸਿਆ, ਸਾਈਂ ਮੀਆਂ ਮੀਰ ਜੀ ਨੇ ਕਿਹਾ ਸੀ ਉਦੋਂ ਤੂੰ ਕਦ ਸੁਣਦਾ ਸੀ ਸਾਡੀ ਗੱਲ, ਅਸੀਂ ਥੋੜ੍ਹੇ ਸੁਨੇਹੇ ਭੇਜੇ, ਤੂੰ ਕਦ ਸੁਣਦਾ ਸੀ ਉਦੋਂ, ਕਚਹਿਰੀ ਦੇ ਮਗਰ ਲੱਗਾ ਹੋਇਆ। ਮਹਾਂਪੁਰਸ਼ ਉਹ ਹੁੰਦਾ ਬ੍ਰਹਮ ਗਿਆਨੀ ਦੀ ਪਛਾਣ, ਉਹ ਜਿਹੜਾ ਮੂੰਹ 'ਤੇ ਸੱਚ ਕਵੇ ਭਾਵੇਂ ਕਿੱਡੀ ਤਾਕਤ ਬੈਠੀ ਹੋਵੇ ਸਾਹਮਣੇ। ਸੰਤ ਦੀ ਪਹਿਚਾਣ ਇਹ ਹੁੰਦੀ ਹੈ, ਜਿਹੜਾ ਸੰਤ ਲੀਡਰਾਂ ਦੇ ਨਾਲ ਰਲ ਜਾਂਦਾ ਉਵੇਂ ਜਿਵੇਂ ਕੋਈ ਕਹੀ ਜਾਵੇ ਉਹ ਨਹੀਂ ਮਹਾਂਪੁਰਸ਼ ਨਹੀਂ ਹੁੰਦਾ। ਮਹਾਂਪੁਰਸ਼ ਬੇਪਰਵਾਹ ਹੁੰਦਾ, ਬੇਪਰਵਾਹ ਸਦਾ ਰੰਗ ਹਰ ਕਾ ਜਾ ਕੋ ਪਾਖ ਸੁਆਮੀ, ਸੋ ਉਹ ਸਮੇਂ ਮੁਤਾਬਕ ਨਹੀਂ ਚੱਲਦਾ, ਉਹ ਸੱਚ ਦਾ ਧਾਰਨੀ ਹੁੰਦਾ ਅਤੇ ਸੱਚ ਕਹਿੰਦਾ ਮੂੰਹ 'ਤੇ ਭਾਵੇਂ ਕਿੱਡਾ ਹੁਕਮਰਾਨ ਬੈਠਾ। ਸਾਈਂ ਮੀਆਂ ਮੀਰ ਜੀ ਨੇ ਉਦੋਂ ਝਿੜਕਿਆ ਬਾਦਸ਼ਾਹ ਨੇ, ਇਸ ਕਰਕੇ ਇਹ ਹੁਣ ਚੰਦੂ ਨੇ ਇੰਨਾ ਕੀਤਾ ਵਾ ਵੀ ਕੋਈ ਸਿਫਾਰਿਸ਼ ਹੋਵੇ ਉਹ ਚੱਲਣ ਨਹੀਂ ਦੇਣੀ, ਤੁਸੀਂ ਤਾਂ ਮੇਰਾ ਇਹ ਕੰਮ ਹੋਊਗਾ ਬਾਦਸ਼ਾਹ ਦਾ ਜੋ ਮੈਨੂੰ ਇਹਨੇ ਕਿਹਾ। ਇਹਨੇ ਪੱਕੇ ਕਰਕੇ ਸਾਧ ਸੰਗ ਜੀ ਆਪ ਦੁਸ਼ਟ ਚੰਦੂ ਵਾਪਸ ਮੁੜਿਆ ਹੈ।
1: ਦੁਸ਼ਟਪਣੇ ਮਹਿ ਚਿੱਤ ਕੋ ਧਰ ਕੇ,
0: ਆਪਣੇ ਚਿੱਤ ਵਿੱਚ ਦੁਸ਼ਟਪੁਣਾ ਹੰਕਾਰ ਕ੍ਰੋਧ ਧਾਰਨ ਕਰਕੇ,
1: ਸ਼ਬਨ ਚੜਾਏ ਮੂੜ ਤੈ ਆਇਓ,
0: ਸਾਰਿਆਂ ਨੂੰ ਚਲਾ ਕੇ ਨਾਲ ਚੜਾ ਕੇ ਬਾਦਸ਼ਾਹ ਦੇ, ਅਤੇ ਮੂਰਖ ਆਪ ਉੱਥੇ ਪਹੁੰਚਾ ਆਪਣੀ ਹਵੇਲੀ ਵਿੱਚ ਵਾਪਸ।
1: ਗੁਰ ਅਰਜਨ ਜਾਏ ਉਤਰਾਇਓ,
0: ਜਿੱਥੇ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇਹਨੇ ਗ੍ਰਿਫਤਾਰ ਕੀਤਾ ਹੋਇਆ ਘਰ ਦੇ ਅੰਦਰ
1: ਬੈਠਿਓ, ਸਨਮੁਖ ਰਿਸ ਤੇ ਭਰਿਓ,
0: ਸਾਹਮਣੇ ਕੁਰਸੀ ਡਾ ਕੇ ਮਹਾਰਾਜ ਜੀ ਦੇ ਬੈਠਾ ਗੁੱਸੇ ਨਾਲ ਭਰਿਆ ਹੋਇਆ।
1: ਕਹਿਤ ਪਇਓ ਬਚ ਦੁੱਖ ਤੇ ਜਰਿਓ,
0: ਤੋ ਕਹਿਤ ਪਇਓ ਬਚ ਦੁੱਖ ਤੇ ਜਰਿਓ, ਕਹਿਣ ਲੱਗਾ ਵੀ ਮੈਂ ਬਹੁਤ ਜ਼ਿਆਦਾ ਦੁੱਖ ਨਾਲ ਜੜਿਆ ਸੜਿਆ ਭੱਜਿਆ ਹੋਇਆ ਮਹਾਰਾਜ ਜੀ ਨੂੰ ਬੋਲ ਕਬੋਲ ਬੋਲਣ ਲੱਗਾ ਹੈ।
1: ਮੋਰ ਸੁਤਾ ਕੀ ਮੋਰ ਸਗਾਈ,
0: ਕਹਿਣ ਲੱਗਾ ਮੇਰੀ ਲੜਕੀ ਦੀ ਜਿਹੜੀ ਤੁਸੀਂ ਸਗਾਈ ਆ ਨਾਤਾ ਮੋੜ ਕੇ,
1: ਕਹੋ ਹੂੰ ਨਾ ਮਾਨੀ ਬਿਨੈ ਅਲਾਈ,
0: ਮੈਂ ਉਸ ਤੋਂ ਬਾਅਦ ਬਹੁਤ ਬੇਨਤੀਆਂ ਕੀਤੀਆਂ, ਬੜੇ ਬੰਦੇ ਭੇਜੇ, ਤੁਸੀਂ ਕਿਸੇ ਤਰ੍ਹਾਂ ਵੀ ਮੇਰੀ ਗੱਲ ਨਹੀਂ ਮੰਨੀ ਹੈ।
1: ਭੇਜੇ ਦੋਏ ਬਾਰਪੁਰ ਲਾਗੀ,
0: ਦੋ ਵਾਰ ਮੈਂ ਫਿਰ ਅੰਮ੍ਰਿਤਸਰ ਵਿੱਚ ਲਾਗੀ ਬ੍ਰਾਹਮਣ ਭੇਜੇ,
1: ਅਤ ਚਿੰਤਾ ਚਿੱਤ ਹਮਾਰੇ ਲਾਗੀ,
0: ਤੇ ਮੇਰੇ ਚਿੱਤ ਵਿੱਚ ਬਹੁਤ ਜ਼ਿਆਦਾ ਚਿੰਤਾ ਲੱਗੀ ਹੋਈ ਹੈ ਹੁਣ,
1: ਲੈਣ ਸਾਕ ਤੋ ਰਹਿਓ ਕਿ ਥਾਈ,
0: ਮੇਰੀ ਸਪੁੱਤਰੀ ਲੜਕੀ ਦਾ ਸਾਕ ਲੈਣਾ ਨਾਤਾ ਤਾਂ ਕਿੱਥੇ ਇੱਕ ਪਾਸੇ ਰਹਿ ਗਿਆ।
1: ਗਈ ਮੋਹੇ ਕੂਕਰ ਸਮਤਾਈ,
0: ਸਾਨੂੰ ਮੈਨੂੰ ਕੂਕਰ ਦੀ ਸਮਤਾ ਦਿੱਤੀ ਹੈ, ਸੋ ਕੂਕਰ ਕਿਹਾ ਹੈ।
1: ਅਬ ਲੋਕ ਕਛੂ ਨਾ ਬਿਗੜਿਓ ਸੁਪਨੇ,
0: ਕਹਿਣ ਲੱਗਾ ਅਜੇ ਤੱਕ ਤੇ ਤੁਹਾਡਾ ਸੁਪਨੇ ਵਿੱਚ ਵੀ ਕੁਝ ਵਾਲ ਵਿੰਗਾ ਨਹੀਂ ਹੋਇਆ ਹੈ।
1: ਨਾਤਾ ਲਿਓ ਜਾਓ ਘਰੇ ਆਪਣੇ,
0: ਤੇ ਤੁਸੀਂ ਮੇਰੀ ਲੜਕੀ ਦਾ ਨਾਤਾ ਕਬੂਲ ਕਰ ਲਵੋ ਤੇ ਆਪਣੇ ਘਰ ਸਹੀ ਸਲਾਮਤ ਅੰਮ੍ਰਿਤਸਰ ਚਲੇ ਜਾਵੋ।
1: ਨਾ ਕੂਕਰ ਭਾਖਿਓ ਜਿਮ ਜਬੈ,
0: ਨਹੀਂ ਤਾਂ ਜਿਵੇਂ ਮੈਨੂੰ ਕੂਕਰ ਕਿਹਾ ਹੈ।
1: ਲਗੋ ਗੈਲ ਕੂਕਰ ਹੋਏ ਅਬੈ,
0: ਹੁਣ ਮੈਂ ਇਸ ਵੇਲੇ ਤੁਸੀਂ ਮੇਰੇ ਅਧੀਨ ਹੋ, ਮੈਂ ਕੂਕਰ ਬਣ ਕੇ ਤੁਹਾਡੇ ਪਿੱਛੇ ਲੱਗਾਂਗਾ।
1: ਇਹੋ ਜਵਾਬ ਮੈਂ ਕਰੋ ਪਾਏ,
0: ਮੈਨੂੰ ਇਸ ਗੱਲ ਦਾ ਜਵਾਬ ਦਿਓ, ਮੈਂ ਉਸੇ ਤਰ੍ਹਾਂ ਹੀ ਕੋਈ ਯਤਨ ਉਪਾ ਕਰਾਂਗਾ। ਹੁਣ
1: ਸੋਜ ਵਿਆਹ ਕੀ ਕੈ ਤੁਮ ਕਾਏ,
0: ਜਾਂ ਤਾਂ ਮੈਂ ਆਪਣੀ ਲੜਕੀ ਦੇ ਵਿਆਹ ਦੀ ਸਮੱਗਰੀ ਕਰਾਂ, ਵਿਆਹ ਦੀ ਤਿਆਰੀ ਕਰਾਂ, ਜਾਂ ਫਿਰ ਤੁਹਾਨੂੰ ਖਤਮ ਕਰਨ ਦਾ ਯਤਨ ਕਰਾਂ, ਉਹ ਚੀਜ਼ਾਂ ਜੋ ਚਾਹੀਦੀਆਂ ਖੀਰ ਤੇ ਬਾਲਣ ਆਦਿਕ ਉਹ ਇਕੱਠਾ ਕਰਾਂ।
1: ਨਿਰਭੈ ਬਾਕ ਤਬ ਸਤਿਗੁਰ ਪਾਖਾ,
0: ਜਦੋਂ ਇਹਨੇ ਇਹ ਗੱਲਾਂ ਕਹੀਆਂ ਨੇ ਨਾ ਚੰਦੂ ਨੇ, ਤੇ ਨਿਰਭੈ ਹੋ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਗੋਂ ਕਹਿਣਾ ਕੀਤਾ ਹੈ,
1: ਤਾਂ ਦੇਨ ਕੀ ਕਿਮ ਅਵਲਾਖਾ,
0: ਐ ਚੰਦੂ ਐ ਦੀਵਾਨ, ਹੁਣ ਲੜਕੀ ਦੇਣ ਦੀ ਗੁਰੂ ਘਰ ਵਿੱਚ ਸਾਨੂੰ ਇਹ ਕਿਵੇਂ ਇੱਛਾ ਬਣ ਗਈ, ਹੁਣ ਕਿਵੇਂ ਤੈਨੂੰ ਇੰਨੀ ਇੱਛਾ ਹੋ ਗਈ।
1: ਤੂੰ ਉੱਚੀ ਕੁਲ ਹੈ ਚੁਬਾਰਾ,
0: ਤੂੰ ਤਾਂ ਬਹੁਤ ਉੱਚੀ ਕੁਲ ਦਾ ਚੁਬਾਰੇ ਦੀ ਨਹੀਂ ਆਈ ਹੁੰਦਾ ਵਾ ਭਾਈ,
1: ਹਮਕੋ ਮੋਰੀ ਸਰਸ ਉਚਾਰਾ,
0: ਸਾਨੂੰ ਗੁਰੂ ਨਾਨਕ ਦੇ ਘਰ ਨੂੰ ਜਦੋਂ ਲਾਗੀ ਬ੍ਰਾਹਮਣ ਇਹੋ ਹੀ ਜਿਹੜੇ ਹੁਣ ਤੂੰ ਕਹਿੰਦਾ ਦੋ ਵਾਰਾਂ ਭੇਜੇ ਸੀ ਤੁਸੀਂ ਮੋੜ ਤੇ, ਜਦੋਂ ਪਹਿਲੀ ਵਾਰ ਆਏ ਸੀ ਤੇ ਸਾਡੇ ਸਾਹਿਬਜ਼ਾਦੇ ਨੂੰ ਵੇਖ ਕੇ ਸੁੰਦਰ ਸਰੂਪ ਸਾਰਾ ਕੁਝ ਵੇਖ ਕੇ ਉਹਨਾਂ ਨਾਤਾ ਕੀਤਾ ਸੀ ਤੇ ਜਾ ਕੇ ਤੈਨੂੰ ਦੱਸਿਆ ਸੀ, ਉਦੋਂ ਤੂੰ ਕਿਹਾ ਸੀ ਇਹ ਤੁਸੀਂ ਕੀ ਕਰ ਆਏ, ਤੁਸੀਂ ਤਾਂ ਮੈਂ ਐਡੀ ਉੱਚੀ ਕੁੱਲ ਦਾ ਬੰਦਾ ਬਾਦਸ਼ਾਹ ਦਾ ਦੀਵਾਨ ਚੁਬਾਰੇ ਦੀ ਨਿਆਈ ਉੱਚਾ, ਤੇ ਤੁਸੀਂ ਚੁਬਾਰੇ ਦੀ ਅੱਟ ਮੇਰੀ ਲੜਕੀ ਦਾ ਰਿਸ਼ਤਾ ਸਾਧਾਂ ਫਕੀਰਾਂ ਦੇ ਘਰ, ਸੋ ਮੋਰੀ ਨੂੰ ਲਾ ਆਏ ਚੁਬਾਰੇ ਦੀ ਅੱਟ, ਇੰਨੇ ਹੰਕਾਰ ਦੇ ਬੋਲੇ ਨੇ ਬੋਲੇ ਸੀ ਦਿੱਲੀ ਵਿੱਚ ਬੈਠੇ, ਅਤੇ ਉਹ ਦਿੱਲੀ ਦੀਆਂ ਸੰਗਤਾਂ ਨੇ ਸੁਣ ਕੇ ਚਿੱਠੀ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅੰਮ੍ਰਿਤਸਰ ਭੇਜੀ ਸੀ ਵੀ ਇਹਦੀ ਲੜਕੀ ਦਾ ਨਾਤਾ ਕਦੇ ਵੀ ਨਹੀਂ ਲੈਣਾ, ਏਡਾ ਹੰਕਾਰੀ ਆ। ਅਤੇ ਮਹਾਰਾਜ ਹੁਣ ਉਹ ਹੀ ਇਹਨੂੰ ਗੱਲ ਕਹਿ ਰਹੇ ਨੇ ਵੀ ਚੰਦੂ ਹੁਣ ਬੜੀ ਤੈਨੂੰ ਇੱਛਾ ਜਾਗੀ ਆ, ਹੁਣ ਤੂੰ ਸਾਨੂੰ ਕਹਿੰਦਾ ਮੋੜਿਆ ਵੇਖ ਤੂੰ ਉੱਚੀ ਕੁੱਲ ਹੈ ਚੁਬਾਰਾ, ਤੂੰ ਤਾਂ ਬਹੁਤ ਉੱਚੀ ਕੁੱਲ ਦਾ ਚੁਬਾਰੇ ਦੀ ਨਹੀਂ ਆਈ ਹੁੰਦਾ ਭਾਈ, ਹਮਕੋ ਮੋਰੀ ਸਰਸੋ ਚਾਰਾ, ਸਾਨੂੰ ਗੁਰੂ ਨਾਨਕ ਦੇ ਘਰ ਨੂੰ ਸੋ ਮੋਰੀ ਦੀ ਨਿਆਈ ਨੀਵਾਂ ਕਿਹਾ ਹੈ,
1: ਮੋਰੀ ਮੇਲ ਸੋ ਮੋਰੀ ਤਾਰਾ,
0: ਨੀਵਾਂ ਕਿਹਾ ਸੀ ਤੇ ਅਸੀਂ ਮੋਰੀ ਨੇ, ਗੁਰੂ ਨਾਨਕ ਦੇ ਘਰ ਨੀਵੇਂ ਨੇ ਤਾਂ ਨੀਵੇਂ ਗਰੀਬ ਸਿੱਖਾਂ ਨਾਲ ਨਾਤਾ ਕਰ ਲਿਆ ਹੈ, ਸਾਡੇ ਸਾਹਿਬਜ਼ਾਦੇ ਨੂੰ ਤਾਂ ਉਸ ਵੇਲੇ ਦੋ ਨਾਤੇ ਹੋ ਗਏ ਸੀ, ਦੋ ਛਗਾਈਆਂ ਆ ਗਈਆਂ ਸੀ, ਗੁਰਸਿੱਖਾਂ ਨੇ ਬੇਨਤੀ ਕੀਤੀ, ਅਸੀਂ ਤਾਂ ਮੋਰੀ ਨੇ ਮੋਰੀ ਨਾਲ ਮੇਲ ਧਾਰਨ ਕਰ ਲਿਆ ਹੈ,
1: ਲਚਬਾਰੇ ਸੰਗ ਚੁਬਾਰਾ,
0: ਹੁਣ ਭਾਈ ਤੈਨੂੰ ਚੁਬਾਰੇ ਨੂੰ ਚਾਹੀਦਾ ਵੀ ਤੈਨੂੰ ਕੋਈ ਚੁਬਾਰਾ ਹੀ ਲੱਭਣਾ ਚਾਹੀਦਾ, ਚੁਬਾਰੇ ਨਾਲ ਚੁਬਾਰਾ ਹੀ ਮੇਲ ਖਾਂਦਾ ਹੈ।
1: ਤਬ ਵੀ ਕਹਿਓ ਅਬੈ ਵੀ ਕਹਿ,
0: ਮਹਾਰਾਜ ਜੀ ਕਹਿਣ ਲੱਗੇ ਤਬ ਵੀ ਕਹਿਓ, ਅਸੀਂ ਉਦੋਂ ਵੀ ਇਹੋ ਹੀ ਬਚਨ ਕਿਹਾ ਸੀ ਤੇ ਹੁਣ ਵੀ ਤੈਨੂੰ ਇਹੋ ਹੀ ਗੱਲ ਕਹਿੰਦੇ ਹਾਂ ਚੰਦੂ,
1: ਸਮ ਸੋ ਮਿਲਣ ਭਲੋ ਸਭ ਲਹਿ,
0: ਆਪਣੇ ਬਰਾਬਰ ਦੇ ਨਾਲ ਮਿਲਣਾ ਜਿਹੜਾ ਸਭ ਕੋਈ ਕਹਿੰਦੇ ਵੀ ਚੰਗਾ ਹੁੰਦਾ ਵਾ, ਅਮੀਰ ਲੋਕ ਅਮੀਰਾਂ ਦੇ ਘਰੇ ਹੀ ਆਪਣੇ ਪੁੱਤਰ ਧੀਆਂ ਦੇ ਰਿਸ਼ਤੇ ਕਰਦੇ ਨੇ, ਤੇ ਅਸੀਂ ਤੈਨੂੰ ਉਦੋਂ ਵੀ ਇਹ ਗੱਲ ਕਹੀ ਸੀ ਹੁਣ ਵੀ ਕਹਿੰਦੇ ਹਾਂ, ਅਸੀਂ ਡਰਦੇ ਨਹੀਂ ਕਿ ਸਮਝੌਤਾ ਕਰ ਲਵਾਂਗੇ ਤੇਥੋਂ ਡਰ ਕੇ, ਹੁਣ ਵੀ ਅਸੀਂ ਤੈਨੂੰ ਕਹਿੰਦੇ ਬਰਾਬਰ ਦੇ ਨਾਲ ਬਰਾਬਰ ਦਾ ਭਾਈ ਮਿਲਦਾ ਹੁੰਦਾ, ਤੂੰ ਉੱਚਾ ਚੁਬਾਰਾ ਤੇ ਤੂੰ ਆਪਣਾ ਕੋਈ ਸੋ ਚੁਬਾਰਾ ਹੀ ਲੱਭ ਲੈ,
1: ਅੰਤਰ ਬਾਰ ਹਮਾਰ ਤੁਮਾਰਾ,
0: ਆ ਸਾਡਾ ਤੇ ਤੇਰਾ ਅੰਤਰ ਫਰਕ ਬਹੁਤ ਹੈ, ਅਸੀਂ ਤਾਂ ਕਿੱਥੇ ਮੋਰੀ ਤੇ ਕਿੱਥੇ ਚੁਬਾਰਾ,
1: ਕਿਤ ਮੋਰੀ ਕਿਤ ਹੋਏ ਚੁਬਾਰਾ,
0: ਕਿੱਥੇ ਮੋਰੀ ਇੰਨੀ ਨੀਵੀਂ ਕਿੱਥੇ ਉੱਚਾ ਚੁਬਾਰਾ, ਵੇਖ ਤੂੰ ਆਪ ਹੀ ਤੁਲਨਾ ਕਰ ਲੈ,
1: ਕਹੋ ਨਾ ਕੂਕਰ ਤੇ ਤੈ ਜੇ ਤੈ ਲਹਿਓ,
0: ਕਹਿਓ ਨਾ ਕੂਕਰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਅਸੀਂ ਨਹੀਂ ਤੈਨੂੰ ਸੋ ਕੂਕਰ ਸ਼ਬਦ ਵਰਤਿਆ, ਕੁੱਤਾ ਆਦਿਕ ਬਿਲਕੁਲ ਨਹੀਂ, ਗੁਰੂ ਅਰਜਨ ਦੇਵ ਸਾਹਿਬ ਵਰਤ ਵੀ ਨਹੀਂ ਸਕਦੇ, ਉਹ ਤਾਂ ਮਿੱਠਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਸਤਿਗੁਰਾਂ ਦੀ ਬਾਣੀ ਕਹਿੰਦੀ, ਮਹਾਰਾਜ ਕਹਿੰਦੇ ਅਸੀਂ ਨਹੀਂ ਕਿਹਾ, ਕਹਿਓ ਨਾ ਕੂਕਰ ਜੇ ਤੈਂ ਲਹਿਓ, ਪਰ ਜੇ ਤੂੰ ਇਹ ਗੱਲ ਬਣਾ ਹੀ ਲਈ ਹੈ ਈਰਖਾ ਵਿੱਚ ਆ ਕੇ ਵੀ ਕੂਕਰ ਕੁੱਤਾ ਕਿਹਾ ਹੈ,
1: ਜੇ ਨਾ ਕਹਿਓ ਤੋ ਪੀ ਅਬ ਕਹਿਓ।
0: ਜੇ ਅਸੀਂ ਨਹੀਂ ਕਿਹਾ ਤੇ ਜੇ ਤੂੰ ਇਹ ਕਹਿੰਦਾ ਤੇ ਅਸੀਂ ਡਰਦੇ ਨਹੀਂ ਵੀ ਕੋਈ ਸਮਝੌਤਾ ਕਰ ਲਈਏ, ਫਿਰ ਤੂੰ ਜਿਵੇਂ ਮਰਜ਼ੀ ਸਮਝ ਲੈ।
1: ਸਿੱਖ ਨੇ ਕਹਿਓ ਹਮੋ ਕਹਿ ਤਦਾ।
0: ਹਾਂ, ਕਿਸੇ ਸਿੱਖ ਨੇ ਕਿਹਾ ਸੀ, ਜੇ ਤੇਰੇ ਕੋਲ ਖਬਰ ਆਈ ਵੀ ਸਿੱਖ ਨੇ ਕਿਹਾ ਸੀ। ਸਾਧ ਸੰਗਤ ਜੀ, ਜਿਸ ਵੇਲੇ ਚਿੱਠੀ ਆਈ ਸੀ ਤੇ ਪੜ੍ਹ ਕੇ ਸੁਣਾਈ ਗਈ ਸੰਗਤ ਵਿੱਚ, ਤੇ ਸਿੱਖ ਹੁਣ ਗੁਰੂ ਘਰ ਦੀ ਤੁਹੀਨ ਕਿਵੇਂ ਸਹਾਰ ਸਕਦੇ ਨੇ ਸੰਗਤ ਵਿੱਚ ਬੈਠੇ? ਕਈ ਤਰ੍ਹਾਂ ਦੇ ਸੁਭਾਅ ਹੁੰਦੇ ਨਾ, ਕੋਈ ਠੰਡੇ ਹੁੰਦੇ, ਕੋਈ ਤੱਤੇ ਵੀ ਹੁੰਦੇ। ਕਿਸੇ ਸਿੱਖ ਨੇ ਕਿਹਾ ਸੀ, ਮਹਾਰਾਜ ਜੀ ਕਿਵੇਂ ਕੁੱਤੇ ਵਾਂਗ ਭੌਂਕਦਾ ਵਾ, ਨਹੀਂ ਰਾਸਤਾ ਲੈਣਾ। ਸਾਡੀ ਵੀ ਬੇਨਤੀ ਹੈ, ਦਿੱਲੀ ਵਾਲੀ ਸੰਗਤ ਦੀ ਵੀ ਮੰਨੋ, ਸਾਡੀ ਵੀ ਬੇਨਤੀ ਆ। ਉਹ ਕਿਤੇ ਜਿਹੜੀ ਸੀ ਚੁਗਲਖੋਰ ਸਾਰੀ ਗੱਲ ਪਹੁੰਚੀ, ਉਹ ਮਹਾਰਾਜ ਜੀ ਹੁਣ ਕਹਿ ਰਹੇ ਨੇ, ਸਿੱਖ ਨੇ ਕਹਿਓ ਹਮੋ ਕਹਿ ਤਾ। ਅਸੀਂ ਡਰ ਕੇ, ਹੁਣ ਇਹ ਵੀ ਸਿੱਖ ਗੁਰੂ ਦਾ ਰੂਪ ਹੀ ਹੈ ਨਾ, ਅਤੇ ਡਰ ਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਨਹੀਂ, ਕਿਸੇ ਸਿੱਖ ਨੇ ਕਿਹਾ ਉਹਨੂੰ ਸਜ਼ਾ ਦੇ, ਅਸੀਂ ਨਹੀਂ ਕਿਹਾ। ਇਹ ਵੀ ਤਾਂ ਗੁਰੂ ਸ਼ਾਨ ਦੇ ਉਲਟ ਸੀ ਨਾ, ਸਿੱਖ ਗੁਰੂ ਦਾ ਰੂਪ ਆ। ਮਹਾਰਾਜ ਨੇ ਕਿਹਾ ਡਰ ਕੇ ਅਸੀਂ ਸਮਝੌਤਾ ਨਹੀਂ ਕਰਨਾ। ਜੇ ਕਿਸੇ ਸਿੱਖ ਨੇ ਕਹਿ ਦਿੱਤਾ ਗੁਰੂ ਘਰ ਦੇ ਪ੍ਰੇਮ ਵਿੱਚ ਤੁਹੀਨ ਵਾਲੇ ਸ਼ਬਦ ਨਹੀਂ ਸਹਾਰ ਸਕਿਆ, ਤੇ ਸਮਝ ਲੈ ਫਿਰ ਕਹਿ ਦਿੱਤਾ
1: ਸਿੱਖ ਹਮ ਏਕ ਰੂਪ ਹੈ ਸਦਾ।
0: ਫਿਰ ਅਸੀਂ ਕਿਹਾ, ਮਹਾਰਾਜ ਕਹਿੰਦੇ ਸਿੱਖ ਤੇ ਅਸੀਂ ਇੱਕੋ ਰੂਪ ਆ, ਕੋਈ ਫਰਕ ਨਹੀਂ ਹੈ।
1: ਸੁਣ ਮਨ ਜਰਿਓ ਜਰਿਓ ਨਹਿ ਬੈਨ।
0: ਸੁਣ ਕੇ ਮਹਾਰਾਜ ਦੇ ਸੱਚੇ ਸੁੱਚੇ ਬੋਲ ਇਹ ਸੜ ਬਲ ਗਿਆ, ਤੇ ਮਹਾਰਾਜ ਦੇ ਸੱਚੇ ਬਚਨ ਸਹਾਰ ਨਹੀਂ ਸਕਿਆ ਹੈ।
1: ਕਰੂਰ ਪਸਾਰੇ ਲਾਲ ਜੇ ਨੈਣ।
0: ਇਹਨੇ ਆਪਣੇ ਨੇਤਰ ਜਿਹੜੇ ਸੀ ਲਾਲ ਕਰਕੇ, ਲਾਲ ਪੀਲੇ ਕੀਤੇ ਨੇ ਕ੍ਰੋਧ ਵਿੱਚ।
1: ਨਿਕਟ ਬੁਲਾਏ ਆਪਣਾ ਸਿਪਾਹੀ,
0: ਆਪਣੇ ਸਿਪਾਹੀਆਂ ਨੂੰ ਕੋਲ ਬੁਲਾ ਕੇ
1: ਜਲ ਭੋਜਨ ਪਹੁੰਚਣ ਦਿਓ ਨਾਹੀਂ।
0: ਕਹਿਣ ਲੱਗਾ ਇਹਨਾਂ ਕੋਲ ਹੁਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਪੀਣ ਨੂੰ ਜਲ ਛਕਣ ਵਾਸਤੇ ਭੋਜਨ ਬਿਲਕੁਲ ਨਹੀਂ ਪਹੁੰਚਣ ਦੇਣਾ, ਬੰਦ ਕਰ ਦਿਓ ਇਹਨਾਂ ਦਾ। ਇਹ ਦੁਸ਼ਟ ਨੇ ਪਹਿਲੇ ਦਿਨ ਮਹਾਰਾਜ ਜੀ ਨੂੰ ਭੁੱਖੇ ਰੱਖਿਆ, ਜਿਵੇਂ ਪ੍ਰਸੰਗ ਆਵੇਗਾ 5 ਦਿਨ ਤਸੀਹੇ ਦਿੱਤੇ ਨੇ। ਸੋ ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਜਾਓ ਭਾਈ ਸਾਹਿਬ ਜੀ ਹੁਣਾਂ ਦੀ ਰਸਨਾ ਤੋਂ ਨਾਮ ਸਿਮਰਨ ਨਾਲ ਜੁੜੀਏ, ਲਾਹੇ ਪ੍ਰਾਪਤ ਕਰੀਏ ਜੀ। 2 ਪੰਕਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ।
1: ਨਿਕਟ ਬੁਲਾਈ ਆਪਣੇ ਸਿਪਾਹੀ, ਜਲ ਭੋਜਨ ਪਹੁੰਚਣ ਦਿਓ ਨਾਹੀਂ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਦੇ ਵਿੱਚ ਸਾਂਝ ਪਾਈਏ, ਗੱਜ ਕੇ ਗਜਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਗੁਰਮੰਤਰ ਅਭਿਆਸ ਦੇ ਵਿੱਚ ਜੁੜੀਏ। ਜਿਵੇਂ ਜਿਵੇਂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ, ਜਦੋਂ ਸਿੱਖ ਉਵੇਂ ਉਵੇਂ ਚੱਲਦਾ ਤਾਂ ਗੁਰੂ ਖੁਸ਼ ਹੁੰਦਾ। ਸਾਡਾ ਦੁਨਿਆਵੀ ਮਾਂ ਪਿਓ ਉਦੋਂ ਖੁਸ਼ ਹੁੰਦਾ ਜਦੋਂ ਅਸੀਂ ਉਹਨਾਂ ਦੀ ਗੱਲ ਮੰਨਦੇ ਹਾਂ, ਅਤੇ ਸਾਡੇ ਸਾਰਿਆਂ ਦਾ ਪਿਤਾ ਉਦੋਂ ਖੁਸ਼ ਹੁੰਦਾ ਜਦੋਂ ਅਸੀਂ ਉਹਨਾਂ ਦੀ ਗੱਲ ਮੰਨਦੇ ਹਾਂ। ਸੋ ਇਟਸ ਵੈਰੀ ਸਿੰਪਲ। ਅੱਜ ਹੁਣ ਮਹਾਰਾਜ ਪਹਿਲੇ ਪਾਤਸ਼ਾਹ ਜੀ ਦਾ ਹੁਕਮਨਾਮਾ ਸਾਹਿਬ ਬਾਹਰ ਪੜ੍ਹ ਰਹੇ ਸੀ, ਉੱਥੇ ਮਹਾਰਾਜ ਨੇ ਨਿਚੋੜ ਉਹਦਾ ਹੀ ਕੱਢਿਆ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫੁਲ ਕੰਮ। ਜਿੰਨਾ ਚਿਰ ਮਹਾਰਾਜ ਕਹਿੰਦੇ ਨਾਮ ਨਹੀਂ ਜਪਦਾ, ਤੂੰ ਜਿੰਨਾ ਮਰਜ਼ੀ ਹੋਰ ਜੋ ਮਰਜ਼ੀ ਕੰਮ ਕਰ ਲਾ, ਉਹ ਤੇਰਾ ਸਿਰੇ ਨਹੀਂ ਚੜ੍ਹਨਾ, ਉਹ ਤੇਰਾ ਪ੍ਰਵਾਨ ਨਹੀਂ ਹੈ। ਸੋ ਆਓ ਸਤਿਗੁਰਾਂ ਦੇ ਬਚਨ ਅਨੁਸਾਰ ਜੁੜੀਏ ਹੁਣ ਗੁਰਮੰਤਰ ਅਭਿਆਸ ਦੇ ਵਿੱਚ, ਜਿਸ ਨੂੰ ਗੁਰੂ ਦੀ ਮੱਤ ਦੁਆਰਾ ਜਦੋਂ ਜਪਾਂਗੇ ਤਾਂ ਮਹਾਰਾਜ ਕਹਿੰਦੇ ਨਾਮ ਤੱਕ ਪਹੁੰਚਾਂਗੇ। ਆਓ ਜੀ ਸਾਰੇ ਜਾਣੇ ਕਰੀਏ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੜ੍ਹਦੇ ਹਾਂ ਵਾਰ ਵਾਰ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਮਹਾਰਾਜ ਕਹਿੰਦੇ ਜੇ ਪਾਰ ਉਤਰਨਾ ਤਾਂ ਨਾਮ ਦੇ ਜਹਾਜ਼ 'ਤੇ ਜਾਣਾ ਪੈਣਾ। ਅਤੇ ਇਹ ਜਹਾਜ਼ ਆਪਾਂ ਆਪਣੇ ਆਪ ਨੂੰ ਪੁੱਛਣਾ, ਡੂ ਵੀ ਹੈਵ ਨਾਮ ਦਾ ਜਹਾਜ਼? ਅਤੇ ਜੇ ਤਾਂ ਨਹੀਂ ਤਾਂ ਮਹਾਰਾਜ ਕਹਿੰਦੇ ਉਤਰੇ ਪਾਰ ਨਹੀਂ ਜਾ ਸਕਦਾ। ਜਿਵੇਂ ਆਪਾਂ ਦੁਨਿਆਵੀ ਜਹਾਜ਼ ਫੜਨਾ ਹੋਵੇ, ਵੀ ਹੈਵ ਟੂ ਮੇਕ ਸ਼ੋਰ ਆਲ ਦਾ ਰਿਕੁਆਇਰਮੈਂਟਸ ਆਰ ਦੇਅਰ। ਫਸਟ ਆਫ ਆਲ ਵੀ ਨੀਡ ਟੂ ਬਾਏ ਅ ਟਿਕਟ, ਵੀ ਨੀਡ ਟੂ ਮੇਕ ਸ਼ੋਰ ਆਲ ਅਵਰ ਲਗੇਜ ਇਜ਼ ਓਕੇ, ਦੇਅਰ ਇਜ਼ ਨੋ ਪ੍ਰੋਹਿਬਿਟਿਡ ਆਈਟਮ। ਜੇ ਕਿਸੇ ਹੋਰ ਕੰਟਰੀ 'ਤੇ ਜਾਣਾ, ਵੀ ਮੇਕ ਟੂ ਮੇਕ ਸ਼ੋਰ ਵੀ ਹੈਵ ਵੀਜ਼ਾ। ਸੋ ਵੈਨ ਦਾ ਆਲ ਦਾ ਰਿਕੁਆਇਰਮੈਂਟਸ ਆਰ ਫੁਲਫਿਲਡ, ਓਨਲੀ ਦੈਨ ਵੀ ਕੈਨ ਬੋਰਡ ਇਨ ਟੂ ਦਾ ਪਲੇਨ। ਹੁਣ ਨਾਮ ਦਾ ਜਹਾਜ਼, ਮਹਾਰਾਜ ਕਹਿੰਦੇ ਨਾਮ ਨਿਰੰਜਨ ਨੀਲ ਨਰਾਇਣ। ਅਤੇ ਜਿੰਨਾ ਚਿਰ ਮਹਾਰਾਜ ਕਹਿੰਦੇ ਮਨ ਨਹੀਂ ਸ਼ੁੱਧ ਹੁੰਦਾ, ਤੂੰ ਨਾਮ ਦਾ ਜਹਾਜ਼ ਨਹੀਂ ਪੜ੍ਹ ਸਕਦਾ। ਅਤੇ ਮਨ ਨੂੰ ਮਹਾਰਾਜ ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਮਨ ਮੈਲਾ ਇਹ ਸ਼ੁੱਧ ਹੈ ਹਰ ਨਾਮ 'ਤੇ ਆਇਆ। ਜਿਉਂ ਜਿਉਂ ਆਪਾਂ ਸਤਿਗੁਰਾਂ ਦੀ ਬਾਣੀ ਦੀ ਸੇਧ ਲਵਾਂਗੇ, ਪਤਾ ਲੱਗੂਗਾ ਕਿ ਨਾਮ ਕੀ ਹੈ। ਅਤੇ ਨਾਮ ਦਾ ਜਿੰਨਾ ਚਿਰ ਜਹਾਜ਼ ਨਹੀਂ ਫੜ ਹੁੰਦਾ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਨਾਮ ਦੇ ਜਹਾਜ਼ ਤੋਂ ਬਿਨਾਂ ਮਹਾਰਾਜ ਕਹਿੰਦੇ ਤੂੰ ਉਤਰੇ ਪਾਰ ਨਹੀਂ ਉਤਾਰਾ ਹੋ ਸਕਦਾ। ਅਤੇ ਨਾਮ ਦਾ ਜਹਾਜ਼ ਕਿਸੇ ਹੋਰ ਨੇ ਨਹੀਂ ਦੇਣਾ, ਕਿਉਂਕਿ ਇਸ ਦੇਹੀ ਅੰਦਰ ਨਾਮ ਨੇ ਬਸ ਨਾਮ ਕਿਸੇ ਨੇ ਸਾਨੂੰ ਦੇਣਾ, ਸਾਡੇ ਅੰਦਰ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੋਝੀ ਦੇਣੀ, ਸਿੱਖਿਆ ਦੇਣੀ, ਪਰਦਾ ਚੱਕਣਾ ਨਾਮ ਬਾਰੇ ਕਿ ਨਾਮ ਹੈ ਕਿ ਉਹ ਕਿੱਥੇ ਹੈ ਅਤੇ ਉਹ ਤੱਕ ਪਹੁੰਚਣਾ ਕਿੱਦਾਂ। ਅਤੇ ਜਦੋਂ ਪਹੁੰਚ ਕੇ ਮਹਾਰਾਜ ਕਹਿੰਦੇ ਤੇਰਾ ਤਾਂ ਹੀ ਭਾਰ ਉਤਾਰਾ ਹੋਣਾ। ਸੋ ਵੈਰੀ ਸਿੰਪਲ, ਮਹਾਰਾਜ ਨੇ ਸਾਰਾ ਕੁਝ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ। ਦੈਟਸ ਵਾਈ ਇਟਸ ਵੈਰੀ ਵੈਰੀ ਵੈਰੀ ਇੰਪੋਰਟੈਂਟ, ਵੀ ਮਸਟ ਰੀਡ ਗੁਰਬਾਣੀ। ਗੁਰਬਾਣੀ ਸੁਣੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਵਿਚਾਰੀਏ, ਤਾਂ ਜੋ ਮਨ ਨੂੰ ਸੱਟ ਲੱਗੇ। ਕਿਸੇ ਨਾਲ ਵਿਚਾਰ ਹੋ ਰਹੀ ਸੀ, ਪੁਰਾਣੀ ਆਖਦੇ ਨੇ ਕਿ ਰੋਜ਼ ਉਹੀ ਕੁਛ ਕਰੀ ਜਾਂਦੇ ਹਾਂ, ਉੱਠਦੇ ਹਾਂ, ਸਵੇਰੇ ਉੱਠਦੇ ਹਾਂ, ਨਹਾਉਂਦੇ ਕਰਦੇ ਹਾਂ, ਖਾਂਦੇ ਹਾਂ, ਫਿਰ ਕੰਮ 'ਤੇ ਜਾਂਦੇ ਹਾਂ, ਵਾਪਸ ਆ ਕੇ ਫਿਰ ਸੌ ਜਾਂਦੇ ਹਾਂ, ਅਗਲੇ ਦਿਨ ਫਿਰ ਉਹੀ ਕੁਛ। ਤਾਂ ਕਿੱਡੀ ਵੱਡੀ ਕਿਰਪਾ, ਕਿਸੇ ਨੂੰ ਇੰਨਾ ਅਲਰਟ ਆਇਆ ਕਿ ਆਈ ਐਮ ਡੂਇੰਗ ਦਿਸ ਜਸਟ ਇਨ ਅ ਸਾਈਕਲ। ਅਤੇ ਮਹਾਰਾਜ ਕਹਿੰਦੇ ਦਿਵਸ ਰਾਤ ਦੁਈ ਦਾਈ ਆਇਆ ਖੇਲੇ ਸਗਲ ਜਗਤ। ਇਹ ਖੇਡ ਬਣਾਈ ਹੋਈ ਹੈ ਦਿਨ ਅਤੇ ਰਾਤ ਦੀ, ਸਾਈਕਲ ਐਵਰੀ ਡੇ, ਐਵਰੀਥਿੰਗ ਵੀ ਡੂ ਇਜ਼ ਏ ਸਾਈਕਲ। ਅੱਖਾਂ ਝਪਕਦੇ ਹਾਂ ਸਾਈਕਲ, ਹਰ ਟਾਈਮ ਹਰ ਰੋਜ਼ ਰੋਟੀ ਖਾਂਦੇ ਹਾਂ ਸਾਈਕਲ, ਕੰਮ ਕਰਦੇ ਹਾਂ ਸਾਈਕਲ, ਐਵਰੀਥਿੰਗ ਇਜ਼ ਏ ਸਾਈਕਲ। ਅਤੇ ਮਹਾਰਾਜ ਕਹਿੰਦੇ ਜੇ ਸਾਈਕਲ ਨੂੰ ਬ੍ਰੇਕ ਕਰਨਾ, ਜੂਨਾਂ ਤੋਂ ਬਚਣਾ, ਤਾਂ ਨਾਮ 'ਤੇ ਆਉਣਾ ਪੈਣਾ। ਚੜ੍ਹੇ ਸੋ ਉਤਰੇ ਪਾਰ, ਨਾਨਕ ਨਾਮ ਜਹਾਜ਼ ਹੈ। ਸੋ ਨਾਮ ਤੱਕ ਪਹੁੰਚਣਾ ਕਿੱਡਾ ਜ਼ਰੂਰੀ, ਇਫ ਯੂ ਵਾਂਟ ਟੂ ਕੱਟ ਦਿਸ ਸਰਕਲ ਆਫ ਲਾਈਫ ਐਂਡ ਡੈਥ। ਸੋ ਵੱਡੇ ਭਾਗਾਂ ਵਾਲਿਆਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਓਟ ਆਸਰਾ, ਸਿੱਖੀ ਦੇ ਵਿੱਚ ਜਨਮ ਲਿਆ, ਪੂਰਾ ਪੂਰਾ ਲਾਹਾ ਲਈਏ, ਸਿੱਖੀ ਦਾ ਕਿਤੇ ਖੁੰਝ ਨਾ ਜਾਵੇ। ਆਓ ਜਿੰਨਾ ਟਾਈਮ ਬਚਿਆ ਫਿਰ ਆਪਾਂ ਜੁੜੀਏ ਪੂਰੇ ਧਿਆਨ ਦੇ ਨਾਲ ਸਤਿਗੁਰਾਂ ਦੇ ਉਪਦੇਸ਼ ਅਨੁਸਾਰ, ਬੋਲਣਾ ਸੁਣਨਾ ਮਨ ਨੂੰ ਆਦਤ ਪਵੇ ਟਿੱਕ ਕੇ ਬਹਿਣ ਦੀ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਤੇ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਿਮਰਨ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਅਤੇ ਸਾਧ ਸੰਗਤ ਜੀ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਹੁਣ ਸਾਰੇ ਆਨੰਦ ਸਾਹਿਬ ਜੀ ਦੇ ਪਾਠ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਵਾਜੇ ਪੰਜ ਸਬਦ ਤਿਤ ਕਰ ਸੁਭਾਗੈ ਸਬਦ ਵਾਜੈ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੈ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤੇ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ। ਘਰ ਨਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ

0: ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ

ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ।

ਮਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ

ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹਜ਼ੂਰ ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜੇ ਹਨ। ਸੋਦਾ ਰਹਿ ਰਾਜ ਸਾਹਿਬ ਜੀ ਦੇ ਨਿਤਨੇਮ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ। ਆਰਤੀ ਆਰਤਾ ਸ਼ਬਦ ਕੀਰਤਨ ਗਾਇਨ ਹੋਇਆ, ਗੁਰ ਇਤਿਹਾਸ ਦੀ ਲੜੀਵਾਰ ਕਥਾ ਉਪਰੰਤ ਹਫਤਾਵਾਰੀ ਨਾਮ ਸਿਮਰਨ ਸਮਾਗਮ ਗੁਰਮਤਿ ਵਿਚਾਰਾਂ ਹੋਈਆਂ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਆਪ ਜੀ ਦੇ ਸੇਵਕਾਂ ਪਾਸੋਂ ਨਿਤਨੇਮ ਕੀਰਤਨ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ ਕਥਾ ਕਰਦਿਆਂ ਗੁਰਮਤਿ ਵਿਚਾਰਾਂ ਨਾਮ ਸਿਮਰਨ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ, ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮ ਦਾ ਅਨੁਚਰਨ ਕਮਲਾਂ ਦੀ ਪ੍ਰੀ ਬਖਸ਼ਿਸ਼ ਕਰਕੇ ਨਿਵਾਜਣ, ਕਥਾ ਕੀਰਤਨ ਨਿਤਨੇਮ ਸਿਮਰਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ, ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਆਪ ਜੀ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਸਰਦਾਰ ਇਕਬਾਲ ਸਿੰਘ ਜੀ ਅਤੇ ਮਾਤਾ ਸੁਖਵਿੰਦਰ ਕੌਰ ਵੱਲੋਂ ਆਪਣੇ ਪੋਤਰੇ ਭਾਈ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਬੇਟੇ ਕਾਕਾ ਫਤਿਹ ਸਿੰਘ ਦੇ 5ਵੇਂ ਜਨਮ ਦਿਨ ਦੀ ਖੁਸ਼ੀ 'ਚ ਆਪ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਨੋਟ ਆਸਰਾ ਲਿਆ ਗਿਆ। ਆਪ ਜੀ ਨੂੰ ਸੁੰਦਰ ਪੁਸ਼ਾ ਕੇ ਭੇਟ ਕੀਤੇ ਗਏ ਹਨ ਅਤੇ ਸਤਿਗੁਰੂ ਮਹਾਰਾਜ ਜੀ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ। ਸਤਿਗੁਰੂ ਮਹਾਰਾਜ ਜੀਓ ਕਿਰਪਾ ਕਰਨੀ ਸੇਵਕ ਪਰਿਵਾਰ ਦੇ ਬੇਟੇ ਕਾਕਾ ਫਤਿਹ ਸਿੰਘ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰਹੋ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰੂ ਮਹਾਰਾਜ ਜੀਓ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ, ਤੰਦਰੁਸਤੀਆਂ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਗੁਰਮੁਖਤਾਈ ਬਖਸ਼ਿਸ਼ ਕਰਨੀ, ਲੰਮੀ ਦੀਰਘਾਜੂ ਬਖਸ਼ਿਸ਼ ਕਰਨੀ ਜੀਓ, ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰ, ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਪੁਸ਼ਾਕੇ ਅੰਗੀਕਾਰ ਕਰਨੇ, ਲੋਕ ਪ੍ਰਲੋਕ ਵਿੱਚ ਪੜਦੇ ਕੱਜਣੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਸਾਧ ਸੰਗਤ ਨੂੰ ਅਸੀਸ ਪ੍ਰਦਾਨ ਕਰੋ ਜੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ।

ਸੋਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੋਖੀ ਚੋਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕਿ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਭਾਵਨਾ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੈ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਆਹੋਣਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਤੁ ਭਉ ਚਤੁ ਵਨੀ ਉਦਮ ਕਰਹੁ ਉਠਨੀ

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਹੁ ਹੋਇ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇਵਨਹਾਰ ਤੀਰਥ ਦਾਨ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਤਾਤੇ ਕਮਣ ਸਮਾਰ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣਿਆ ਸੀਸਣਿਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਆ ਨਾਨਕ ਸੇਧੇ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸੀਆ ਕੜੀਆ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਣਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਅਵ ਖੰਡਨਾ ਤੇਰੀ ਆਰਤੀ ਅਨਤ ਸਬਦ ਵਾਜੰਤ ਭੇਰੀ ਰਹਾਉ ਸਹਸਤਵ ਨੈਨ ਨਨ ਨੈਨ ਤਹਿ ਤੋਹੇ ਕਹੁ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸਤਵ ਗੰਧ ਇਵ ਚਲਿਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਦਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਕਿਤ ਮਨੋ ਅਨੰਦਨਾ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰਡ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲ ਹੈ ਚੁਭ ਹੈ ਦੁੱਖ ਭਾਵ ਹੈ ਜਮਕਾਲ ਸਹਿ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁੱਖ

ਰਾਖ ਰਾਖ ਵਡਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੋੜੀ ਗੁਰੂ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੀ ਨੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਧ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ ਰਹੋ। ਇਹੋ ਸੰਸਾਰ ਬਿਕਾਰ ਸੰਸੇਮ ਹੈ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆ ਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ।

ਜੁਗਾਦ ਜਪ ਆਦ ਸੱਚ ਜੁਗਾਦ ਸੱਚ ਹੈ ਪਿਹੀ ਸੱਚ ਨਾਨਕ ਹੋਸੀ ਪਿਹੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ ਨਾ ਚੱਲਾ ਨਾਲ ਕਿਸ ਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ

ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤੇ ਸ਼ਾਹ ਸੁਣਿਆ ਅੰਧੇ ਪਾਵਹਿ ਰਾਹੋ ਸੁਣਿਆ ਹੱਥ ਹੋਵੈ ਸੁਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਤੇ ਸਿਰ ਨਾਹੇ ਜੇ ਫੁਰਮਾਏ ਤੇ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਓ ਵਿਣ ਨਾਵੈ ਨਾਹੀ ਕੁਥਾਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਹੈ ਹੱਥ ਪੈਰ ਤੰਦੇ ਪਾਣੀ ਧੋਤਾ ਉਪਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ ਲੈ ਜਾ।

ਤਿਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਪਹਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰੁਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ

ਇਹੋ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ ਹੋਏ। ਵੱਡ ਉੱਚਾ ਹੋਵੈ ਕੋਇ, ਤਿਸ ਉੱਚੇ ਕਉ ਜਾਣੈ ਸੋਇ। ਜੇ ਵਡਿਆ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਾ ਹੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖਪ ਟੁੱਟ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤੇ ਦੁੱਖ ਭੁਗ ਸਦ ਮਾਰੇ। ਹੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਾ ਆਖਣ ਪਾਏ। ਉਹ ਜਾਣਾ ਜੇਤੀ ਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਅੱਖ ਹੈ ਸੇ ਭੇ ਕੇ ਕੇ। ਜਿਸਨ ਬਖਸੇ ਸਿਫਤ ਸਾਲਾ, ਨਾਨਕ ਪਾਤੇ ਸਾਹੀ ਪਾਤੇ ਸਾਹ। ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ। ਮੁੱਲ ਆਵ ਹੈ ਮੁੱਲ ਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ।

ਆਖਹ ਵੇਦ ਪਾਠ ਪੁਰਾਣ ਆਖਹ ਪੜੇ ਕਰਹਿ ਵਖਿਆਣ ਆਖਹ ਬਰਮੇ ਆਖਹ ਇੰਦ ਆਖਹ ਗੋਪੀਤੈ ਗੋਵਿੰਦ ਆਖਹ ਈਸ਼ਰ ਆਖਹ ਸਿੱਧ ਆਖਹ ਕੀਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕੀਤੇ ਆਖਹ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਖ ਨ ਸਕਹਿ ਕੇਈ ਕੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਦ ਅਨੇਕ ਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅੰਨ ਕਿਤੇ ਗਾਮਣ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨਾ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤਿਸ ਆਹੋ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ ਆਪ ਅਨਾਸ ਨਾਥੀ ਸਭ ਜਾ ਕੀ ਰਿਧ ਸਿੱਧ ਵਰਾਸਾਦ ਸੰਜੋਗ ਵਿਜੋਗ ਦੁਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾਵੈ ਬਹੁਤ

ਸੁਣਾ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਆਦੇਸਾ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗੇ ਕੋ ਵੇਸ, ਇੱਕ ਦੋ ਜੀ ਬਹੁ ਲੱਖ ਹੋ ਹੇ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ, ਏ ਤਰਾਹੇ ਪਤ ਪਵੜੀਐ ਚੜੀਐ ਹੋਏ ਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੁੜੀ ਕੂੜਾ ਠੀਸ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨ ਜੋਰ, ਜੋਰ ਨ ਜੀਵਣ ਮਰਨ ਨਹਿ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਾਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖ ਹੋ ਕਰਮਾ, ਕੇਤੇ ਪਵਨ ਪਾਣੀ ਵੈ ਸੰਤਰਾ, ਕੇਤੇ ਕਾਨ ਮਹੇਸਾ, ਕੇਤੇ ਬਰਮੇ ਘਾਟ ਘੜੀ ਹੈ, ਰੂਪ ਰੰਗ ਕੇ ਵੇਸ, ਕੇਤੀ ਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਅੰਧ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀ ਆ ਖਾਣੀ, ਕੇਤੀ ਆ ਬਾਣੀ, ਕੇਤੇ ਪਾਤ ਨਰਿੰਦ, ਕੇਤੀ ਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾਟ ਘੜੀ ਹੈ ਬੋਹਤ ਅਨੂਪ, ਤਾ ਕੀ ਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੈ ਘੜੀ ਹੈ ਸੁਰਾ ਸਿੱਧਾ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ ਰਹਿ, ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਲੋ ਆਕਾਰ, ਜੇਵ ਜਿਵ ਹੁਕਮ ਤਿਵੈ ਤਿਵ ਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭੁਖ ਲਾਗਨ ਤਪਤਾਓ ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ, ਘੜੀਐ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤ੍ਰਿਪ ਪ੍ਰਸਾਦ ਚੱਕਰ ਚੇਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਹਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕੇ ਚਲ ਮੂਰਤ ਅਨੁਭਵ ਪ੍ਰਕਾਸ਼ ਸਮੇ ਤੋਜ ਕੇ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਪਵਨ ਮਹੀਤ ਸੁਰਨਰ ਸਵਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸੁਮਤ ਓ ਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਅਟਾਹੇ ਨਮਸਤੰ ਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਪਾਤੇ ਨਮਸਤੰ ਅਮਜਬੇ ਨਮਸਤਸਤਾਜਬੇ ਦੇਸੰ ਦੇਸੇ ਨਮਸਤੰ ਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਤੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਵਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਪਰਨ ਹੈ ਗੰਜ ਹੈ ਪੰਜ ਹੈ ਚੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਅਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰੇਕ ਹੈ ਓ ਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ
ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਕ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਪੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਅਨੁਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈਂ ਥਲੇ ਹੈਂ ਭੀਤ ਹੈਂ ਭੇ ਹੈਂ ਪ੍ਰਭੂ ਹੈਂ ਜੂ ਹੈਂ ਦੇਸ ਹੈਂ ਭੇਸ ਹੈਂ ਕੋ ਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਪੰਗੀ ਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪਟ ਛੰਦ ਤ੍ਰਿਪਟ ਸਾਧ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੂਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵਾ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਰੇਖ ਆਦਿ ਪੁਰਖੋਦਾਰ ਮੂਰਤ ਅਜੋਨ ਆਦਿ ਸੇਖ ਦੇਸ ਔਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖ ਤਮ ਹੂਨ ਜਾਹਿ ਸਰਬਮਾਨ ਸਰਬੱਤਰ ਮਾਨ ਸਦੈਵ ਮਾਨਤਾ ਹੇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਣ ਅੰਤ ਕੋ ਫਿਰੇ ਕਾ ਦੇ ਭੇਵ ਨਾ ਜਨ ਹੀ ਜਿਹ ਬੇਦ ਔਰਖ ਦੇਵ ਰੂਪ ਰੰਗ ਨਾ ਜਾਤ ਪਾਤ ਸੋ ਜਨ ਹੀ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਹੀ ਪੁਰਤੀਨ ਲੋਕ ਚਾਹੁੰਦਾ ਹੈ ਕਿ ਬੇਖੈ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਨਿਯਮ ਭਾਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੁਖ ਪਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੋਸ ਤਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨਿਤ ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾਭੀ ਬਹੁ ਚਿਤ ਮਦ ਪਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸ਼ਦਿਨਾਸ ਆ ਜਾਨ ਬਾਹ ਸਾਹਨ ਸਾਹੁ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਾਨ ਭੂਤ ਅੰਗ ਆਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਆਖੰਡ ਅਲਿਸ਼ਾ ਕਰਮਾ ਦ੍ਰਿਸ਼ ਹੈ ਧਰਮ ਸਰਬਾ ਪ੍ਰਣਾਡਾ ਅਨੰਡੰਡ ਬਾਡਾ
ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋ ਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪ੍ਰੇ ਹੈ ਪਵਿੱਤਰਾ ਪ੍ਰਥੀ ਸਹਿ ਦਿਸੈ ਦਿਰਸੈ ਕਿਰਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿਆ ਛਜ ਦੇਸਾ ਕਿਆ ਪਿਜ ਪੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਪਿਜ ਲੋਕੈ ਕਿਆ ਦਿੱਤ ਸੋਕੈ ਕਿ ਵਧੂਤ ਪਰਨਾ ਕਿ ਵਿਭੂਤ ਕਰਨਾ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿਆ ਸੋਕ ਪਰਨਾ ਕਿ ਸਰਬਾ ਪਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੂਪੈ ਕਿਆ ਦ ਦੇਵ ਹੈ ਕਿਆ ਪਭੇਵ ਹੈ ਕਿ ਚਿਤਰੰ ਬਿਹੀਨੈ ਕਿ ਕਹਿ ਦੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬਿਆਬ ਹੈ ਕਿ ਗੈਬ ਲਗੈਬ ਹੈ ਕਿ ਆਪ ਬੋਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਪਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾਹੋ ਕਿ ਸਰਬੱਤਰ ਪਾਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਪੇਖੀ ਕਿ ਸਰਬੱਤਰ ਪੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਪੋਖਾ ਕਿ ਸਰਬੱਤਰ ਤਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਪਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮੰ ਥੀਮੈ ਕਿ ਆਖਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਉਲ ਵਜੂ ਹੈ ਤਮਾਮ ਉਲ ਰੁਜੂ ਹੈ ਹਮੇਸ਼ਲ ਸਲਾਮੈ ਸਲੀ ਖੁਤ ਮਦਾਮੈ ਗਨੀਮ ਉਲ ਸਕਸਤਾ ਗਰੀਬ ਉਲ ਪ੍ਰਸਤਾ ਬਿਲੰਦ ਉਲ ਮਕਾਨਾ ਜਮੀਨ ਉਲ ਜਮਾਨਾ ਤਮੀਜ ਉਲ ਤਮਾਮੈ ਰੁਜੂ ਅਲ ਨਿਧਾਨਾ ਹਰੀ ਫੁੱਲ ਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜੁਲ ਨਿਵਾਜ ਹੈ ਗਨੀਮ ਉਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਪੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦਿ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬਭਾਗੇ ਸੋ ਸਰਬਾਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿੱਖ ਹੈ ਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਅਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਤੁਰ ਛੰਦ ਤਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਨੰਗੰ ਸਰੂਪੇ ਅਪੰਗੰ ਬੇਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬਸਾਥੇ
अगाध स्वरूपे निर्बाध बेभूते अनंगी अनामे त्रिपंगी त्रिकामे निरपंगी स्वरूपे सर्वंगी नूपे न पोत्रा न पुत्रा न सुत्रा न मित्रा न ताता न माता न जाता न पाता निरसाकं शरीक है मितो अमीक है सदैवं प्रभा है जय है जा है भगवती छंद प्रसाद के जाहर जहूर है के हाजर हजूर है मेसुल सलाम है समस्तुल कलाम है के साहिब दिमाग है के हुसनल चिराग है के कामल करीम है के राज करीम है के रोजी देहंद है के राज करहिंद है करीमुल कमाल है के हुसन उल जमाल हैं गनीम उल खिराज हैं गरीब उल निवाज हैं हरीफ उल सिकन हैं हिरास उल फिकन हैं कलंकं प्रणास हैं समस्त उल निवास हैं गंजुल गनीम हैं रजाय करहीम हैं समस्त उल जुबा हैं के साहिब किरा हैं के नरकं प्रणास हैं बहस्त उल निवास हैं केसर बुल गवन हैं हमेशुल रवन है तमामुल तमीज हैं समस्तुल अजीज हैं परम परमीश हैं समस्तुल अधीश हैं अदेशुल अलेख हैं हमेशुल अपेख हैं जमीनुल जमा हैं मीकुल इमा हैं करीमुल कमाल हैं के जुरत जमाल हैं के अचलं प्रकाश हैं के मितो सुबास हैं के अजब स्वरूप हैं के मितो विभूत हैं के मितो पसा हैं के आत्म प्रभा हैं के अचलंग अनंग हैं के मितो भंग हैं मद पार छंद प्रसाद मुन मन प्रणाम गुणमन मदाम अरबरा गंज हर नर प्रपांजन गण प्रणाम मुन मन सलाम हर नरा खंड बर नरा मंड अनुभव अनास मुन मन प्रकाश गुण गण प्रणाम जल थल मुदाम अन छे जंगा सना पंग उपमा पारगत मित उदार जल थल मंड दिस विस पंड जल थल महंत दिस विस बेअंत अनुभव अनास त्रै तर तुरास आ जान बाहु कै सदा ओ अंकार आदि कथनी अनाद खलखंड ख्याल गुरबरा काल कर कर प्रणाम चित चरण नाम अन छिजगात आ जे जनाबात अन झंझगात अन रंजबात अन टुट भंडार अन ठट पारा डीक सरमत डीक कर मान प्रण अनंत दाता महंत हर बोल मना छंद त्व प्रसाद करुणाला है रकाला है खलखंडन है महमंडन है जगतेश्वर है परमेश्वर है कल कारण है सर्ववारण है त्रित के तरण है जग के करण है मन मान्या है जग जान्या है सर्वं पर है सर्वं कर है सर्व पास्या है सर्वनास्या है करुणा कर है विश्वं पर है सर्वेश्वर है जगतेश्वर है ब्रह्मंड सह खलखंड सह परते पर है करुणा कर है अजपा जप है थपा थप है कृता कृत है मृता मृत है मृता मृत है करुणा कृत है कृता कृत है तरणी तृत है अमतेश्वर हैं परमेश्वर हैं कृता कृत हैं अमृता मृत हैं अजबा कृत हैं अमृता मृत हैं नर नायक हैं खलकायक हैं विश्वम पर हैं करुणालय हैं नित नायक हैं सर्वपायक हैं पगपंजन हैं रगंजन हैं रिपतापन हैं जप जापन हैं अकलंकृत हैं सर्वाकृत हैं कर्ता कर हैं हर्ता हर हैं परमात्म हैं सर्वात्म हैं आत्मवास हैं जस के जस हैं पूजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग शांत रूपे नमो परम ततंग अततंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो शांत रूपे नमो इंद्र इंद्रे नादं विभूते कलंकार रूपे अलंकार अलंके नमो आस आसे नमो बांक बांके अपंगी स्वरूपे अनंगी अनामे त्रिपंगी त्रिकाले अनंगी अकामे एक अश्री छंद अज अल अप अब अपू अजू अनास अकाश अगंज पंज लख पख काल दयाल लेख अपेख अनाम काम अगाह अटाह नाथे प्रमाथे अजोनी अमोनी नरागे नरंगे नरूपे नरेखे अकर्मं अपरमं अगंजे अलेखे भोजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे निरकामें विभूते समस्तुल स्वरूपे
कुकर्मं प्रणासी सुतर्मं बेपूते सदा सचदानंद सत्रं प्रणासी क्रीम मुलुक निंदा समस्तुल निवासी अजायब बेपूते गजायब गनीमे हरियं करियं करीमुल रहीमे चतर चक्रवर्ती चतर चक्र पुक्ते सुन्यम पाव सुबं सर्वदा सर्वजुगते।

ਪਾਹਨਾ ਨਮਾਨਤਾ ਮਹਾਮੂੜ ਕਛ ਭੇਦ ਨਾ ਜਾਣਤਾ ਮਹਾਂਦੇਵ ਕਉ ਕਹਿਤ ਸਦਾ ਸੇਵਾ ਨਿਰੰਕਾਰ ਕਾ ਚੀਨਤ ਨਿਹ ਪਹਿਬਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕੇਹੇ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪਾਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਜੁਗਾ ਸਰੂਪ ਸੁਨਿਯਮ ਭਵ ਆਬਰ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਹਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਗਤ ਤਪਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸੁਭਕਾਲਾ ਦੁਸ਼ਟ ਰਿਸ਼ਟ ਟਰੈਂ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲੇਹੋ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹੇ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛ ਤਲ ਪਾਵੈ ਸੋਈ ਦੂਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਆਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤਲਾਏ ਚਤੁਰਤਾਵਈ ਦੂਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਆ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਹੈ ਸਹਿਸ ਪਣਿਜੈ ਅਰਧ ਸਹਿਸ ਪੁਨਤੀਨ ਕਿਹਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸੁਵਈਆ ਪਾਉਂ ਏ ਗਹੇ ਜਪਤੇ ਤੁਮਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ। ਸਬਦੋ ਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ।

ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ,

ਇਨਕ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾ ਹਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਘਰ ਅਨਹਦ ਵਾਜੇ ਸਾਚੇ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀ ਆ ਤੁਦ ਬਾਜ ਸਮਰੱਥ ਹੋਏ ਨਾਹੀਂ ਕਿਰਪਾ ਕਰ ਬਨਵਾਰੀ ਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਜ ਹੋ

ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ ਜਿਸ ਨੋ, ਹੋਰ ਕਿਆ ਕਰੇ ਵੇਚਾਰਿਆ। ਇੱਕ ਭਰਮ ਭੂਲੇ ਫਿਰ ਹੈ ਦਹ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈ ਹੈ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ। ਕਹਿ ਨਾਨਕ ਸੁਣ ਹੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਤੁਸਾ ਬਿਟ ਹੋ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚੈ, ਜਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ ਜੀ। ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ। ਆਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗਤੋ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ।

ਤੂੰ ਚਲਾਏ ਹਿਰਦੇ ਵਿੱਚ ਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹਿਰਦੇ ਵਿੱਚ ਚਲਹਿ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੇ, ਸੇ ਹਰ ਹਰ ਸਦਾ ਧਿਆਵਹੇ। ਜਿਸ ਨੋ ਕਥਾ ਸੁਣਾਏ ਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਏਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਪ੍ਰੋਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈ ਆ। ਕਹਿਦੇ ਪਵਿੱਤ ਸੁਣਦੇ ਪਵਿੱਤਾ, ਸੇ ਪਵਿੱਤਾ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤਾ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿ ਸਕਤੈ ਸੰਜਮਾ ਰਹੇ ਕਰਮ ਕਮਾਏ। ਸਹਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾਗਹੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ ਸਾਹਿਬ ਜਾਏ। ਜੀ ਅਹੋ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀ ਅਹੋ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ, ਵੇਦਾ ਮਹਿਨਾ ਮੁਤਮ ਸੋ ਸੁਣਹਿ ਨਾਹੀ, ਫਿਰਹਿ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਅਹੋ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ ਜੀ ਅਹੋ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੇ ਸੋਏ ਪਹੁੰਚਾ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਅਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣਾ, ਗੁਰ ਬਿਨਾ ਵਰਨਾ ਜਾਣੈ ਕੋਏ, ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀ ਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਹੋ ਸਾਰੇ ਗਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਹਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤਾ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ, ਕਿਸ ਸਿਉ ਲਿਵ ਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ ਗੁਰੂ ਬੱਜ ਹੋ, ਤੱਤੈ ਸਾਰ ਨ ਜਾਣੀ ਤਿਹੀ ਗੁਣੀ ਸੰਸ

ਪਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੋ ਆਨੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀ ਐ ਮਨਹੋ ਕਿਉਂ ਵਿਸਾਰੀ ਐ ਏਵਟ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਐ ਕਹਿ ਨਾਨਕ ਏ ਵਟ ਦਾਤਾ ਸੋ ਕਿਉਂ ਮਨਹੋ ਵਿਸਾਰੀ ਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭਿਕੋ ਜੇਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੋਪੀ ਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਅਹੋ ਲਾਹ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀ ਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦੇਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ੍ਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਹੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚਾ ਸੁਣਨਾ ਨੋ ਪਠਾਏ
ਹਰ ਜੀਉ ਗੁਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਕਿਨਾਂ ਦਸਵਾਂ ਦੁਆਰ ਦਿਖਾਇਆ ਤਹ ਨੇਕ ਰੂਪ ਨਾਉ ਨਵਨਿਧਾ ਤੇ ਸਿਧਾਂਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾ ਬਹੋ ਗਾ ਬਹੋਤਾ ਸੋਹਿਲਾ ਕਰ ਸਾਚਾ ਜਿਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾਂ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾ ਬਹੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ

ਸਾਹਿਬਾਂ ਦੀ ਗੋਦ ਵਿੱਚ ਸਾਜੀ ਨੂੰ ਵੱਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੀਰਵਾਰ 18 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਸੀ। ਸੋ ਆ ਪੂਰਾ ਵੀਕ ਇਸੇ ਸ਼ਹਾਦਤ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ। ਅੱਜ ਅਤੇ ਕੱਲ੍ਹ ਦੇ ਸਿਮਰਨ ਵੀ ਸਤਿਗੁਰਾਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਹੀ ਹੋਣਗੇ।

ぐぐるぐぐるぐぐるぐぐるぐぐる

るはぐるはぐるはぐるはぐるは

ぐるふわぐるふわぐるふわぐるふわぐる。

good.

Good.

Good,

hö, gür, hö, gür, hö, gür, hö, gür, hö, gür, hö, gür, hö.

Guru, Guru, Guru, Guru, Guru, Guru, Guru, Guru, Guru, Guru.

Good.

ਸ਼ਲੋਕ ਮਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ।

ਨਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾ ਕੀਆ ਸਗਲ ਜਹਾਨ।

ਸਲੋਕ ਮਹਿਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆ ਮੰਡਲਾਂ ਕੰਡਾ ਵਰ ਪੰਡਾ ਅੰਡ ਜੇ ਰਜ ਪੂਜਾ ਖਾਣੀ ਸੇਤ ਜਾ ਸੋ ਮਿਤ ਨਾ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੋ ਪਾਏ ਕਿ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ

ਸਚ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ

ਕਾਰਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਧੰ ਮੁਖ ਝੂੜ ਭੂਗਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਵਲਮਾਲਾ ਤਿਰਕਲਾਟੰ ਦੋ ਧੋਤੀ ਵਸਤ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਕਟ ਨਿਸਚੋ ਕਰਮੰ ਕੋ ਨਾਨਕ ਨੇ ਚੋ ਤਿਹਾ ਬਿਨ ਸਤਿਗੁਰ ਵਾਟ ਨਾ ਪਾਵੇ ਪੋ।

ਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗਨਾ ਤੁਰ ਸਕੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੀ ਤਗਾਇਆ ਪੇਵਤੈ ਬੜਤਾ ਗਏ ਅਵਰਾ ਘੱਤੈ।

ਸਭ ਤੋਂ ਵਿਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ, ਵੱਡੋ ਵਡਾਉਣ ਮੇ ਨਿਸਰੇ ਸਿਰ ਧੰਦੇ ਲਾਇੰਦਾ, ਨਦਰ ਪੱਟੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ, ਤਰ ਮੰਗਣ ਭਿਖਣਾ ਪਾ।

ਪੌੜੀ ਜਿਸ ਸਿਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਹ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੀ ਦੇਹ ਲੰਮੀ ਨਦ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇਵੇ ਹਾ ਪਾਸਾ ਢਾਲੀਐ ਕਿਛ ਲਾ

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸਨੋ ਅਗਲੀ ਉਹ ਵਜੋ ਕੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੀ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਉਣਾ ਤਿਸ ਕਹੀਏ ਸਭਾ ਸਨਾਨ ਪੁਨਾ

ਥੋੜੀ ਵਡੇਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾ। ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਬ ਸਮਾ ਸਾਈ ਕਾਰ ਕਮਾਉਣੀ ਧੁਰ ਛੋਡੀ ਤਿੰਨੇ ਪਾਇ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਿਰ ਜਾਏ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਫਤ ਖਸਮ ਦੀ ਨੂਰ ਅਰਸਾਹੋਂ ਕੁਰਸਾਹੋਂ ਚੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਐ

ਹਜ਼ੂਰੀ ਵਿੱਚ ਭਾਈ ਸਾਹਿਬ ਜੀ ਅਰਦਾਸ ਕਰਨਗੇ ਛੋਟੀ। ਉਸ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਲਿਆ ਜਾਏਗਾ। ਆਓ ਬੱਚਾ ਅਤੇ ਬੱਚੀ ਸਾਵਧਾਨ ਹੋ ਜਾਣ, ਅਰਦਾਸ ਹੋਵੇਗੀ ਜੀ। ਉਹਨਾਂ ਦੇ ਮਾਤਾ ਪਿਤਾ ਜੀ ਵੀ ਨਾਲ ਖੜ੍ਹੇ ਹੋ ਜਾਣ ਜੀ।

ਕੀ ਫਤਿਹ। ਸੋ ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਉਹ ਲੜਕੇ ਦਾ ਪੱਲਾ ਸੋ ਲੜਕੀ ਨੂੰ ਪਕੜਾ ਦੇਣ। ਲੜਕੀ ਦੇ ਪਿਤਾ ਨੂੰ ਬੇਨਤੀ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੀਬੀਆਂ ਭੈਣਾਂ ਨੂੰ ਬੇਨਤੀ, ਛੋਟੇ ਬੱਚੇ ਜਿਨ੍ਹਾਂ ਦੀ ਆਵਾਜ਼ ਆਉਂਦੀ ਹੈ ਉਹਨਾਂ ਨੂੰ ਸੰਕੋਚ ਕਰੋ, ਕੰਟਰੋਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

जैसा सतगुर सुनिंदा तैसो ही मैं डीठ बिछड़िया मेले प्रभु

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ

ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾ ਦੀ ਪਾਵਨ ਕਮਾਈ ਦਾ ਧਿਆਨ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ, ਮਤ ਪਾਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਸਰਦਾਰ ਕੁਲਵੰਤ ਸਿੰਘ ਜੀ ਅਤੇ ਸਰਦਾਰਨੀ ਅਮਰਜੀਤ ਕੌਰ ਜੀ, ਤਿਨ੍ਹਾਂ ਦੇ ਸਪੁੱਤਰ ਕਾਕਾ ਮਨਿੰਦਰ ਸਿੰਘ ਅਤੇ ਸਰਦਾਰ ਬਲਜੀਤ ਸਿੰਘ ਜੀ ਗੁਗਲਾਨੀ, ਸਰਦਾਰਨੀ ਬਲਬੀਰ ਕੌਰ ਜੀ ਗੁਗਲਾਨੀ, ਤਿਨ੍ਹਾਂ ਦੀ ਸਪੁੱਤਰੀ ਬੀਬਾ ਕੈਮੀਲੀਆ ਕੌਰ ਗੁਗਲਾਨੀ, ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਮਹਾਂ ਬਾਕਾਂ ਅਨੁਸਾਰੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਦੇ ਮਹਾਂ ਬਾਕ ਅਨੁਸਾਰ

donde Sampana ਗ੍ਰੰਥੀ ਸਿੰਘਾਂ ਤੋਂ ਲਾਵਾਂ ਦੇ ਪਾਠ ਉਚਾਰਨ ਕਰਦੇ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਣੀ ਕਿਰਪਾ ਕਰਨੀ ਸਤਿਗੁਰੂ ਮਹਾਰਾਜ ਜੀਓ। ਸੁਭਾਗ ਜੋੜੀ ਕਾਕਾ ਮਨਿੰਦਰ ਸਿੰਘ ਬੀਬਾ ਕੈਮੀਲੀਆ ਕੌਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ। ਸੁਭਾਗ ਜੋੜੀ ਬੱਚੇ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਹੋਏ ਹਨ। ਆਪ ਜੀ ਨੇ ਕਿਰਪਾ ਕਰਕੇ ਗ੍ਰਹਿਸਥ ਧਰਮ ਦੀ ਸਰਬ ਸੁੱਖ ਪ੍ਰਦਾਨ ਆਗ ਜੋ ਇਕੱਠੇ ਹੋ ਦੋਏ ਮੂਰਤੀ ਧੰਨ ਪਿਆ

ਪਾਕ ਰੂਹਾਂ ਦਾ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਸੁਭਾਗ ਜੋੜੀ ਨੂੰ ਬਖਸ਼ਿਸ਼ ਕਰਨੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਆਨੰਦ ਕਾਰਜ ਦੀ ਖੁਸ਼ੀ ਵਿੱਚ ਸੁਭਾਗ ਜੋੜੇ ਵੱਲੋਂ ਆਪ ਜੀ ਨੂੰ ਸੁੰਦਰ ਪੌਸ਼ਾਕੇ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ।

ਭਾਵਾਂ ਪ੍ਰਵਾਨ ਕਰਨੀਆਂ ਜੀਓ ਆਪ ਜੀ ਕੇ ਪਰਿਵਾਰਾਂ ਵੱਲੋਂ ਆਨੰਦ ਕਾਰਜ ਕਾਲ ਸੋਚ ਪਵਿੱਤਰਾ ਸੀ ਜੋ ਛਕੇ ਵਾਹਿਗੁਰੂ।

0: فتح.
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਚਾਰ ਆਪਾਂ ਸਾਰੇ ਜਾਣੇ ਗੱਜ ਕੇ ਫਤਿਹ ਬੁਲਾਈਏ, ਬੱਚਿਆਂ ਨੂੰ ਅਸੀਸ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਫਤਿਹ ਬੁਲਾਈਓ ਹੀ ਇੱਕ ਬੱਚਿਆਂ ਨੂੰ ਅਸੀਸ ਆ। ਆਪਾਂ ਹਮੇਸ਼ਾ ਕੋਸ਼ਿਸ਼ ਕਰਿਆ ਕਰੀਏ ਵੀ ਜਦੋਂ ਵੀ ਭਾਈ ਸਾਹਿਬ ਜਾਂ ਕੋਈ ਵੀ ਫਤਿਹ ਬੁਲਾਉਂਦੇ ਆ, ਆਪਾਂ ਫਤਿਹ ਦਾ ਜਵਾਬ ਫਤਿਹ ਵਿੱਚ ਗੱਜ ਕੇ ਦਿਆ ਕਰੀਏ, ਕਿਉਂਕਿ ਆਪਾਂ ਵੀ ਆਏ ਹਾਂ ਤਾਂ ਆਪਣੀ ਹਾਜ਼ਰੀ ਜ਼ਰੂਰ ਲੱਗੇ।

ਬਹੁਤ ਹੀ ਸਮੇਂ ਸਿਰ ਪਹੁੰਚੇ ਸੀ ਔਰ ਜਦੋਂ ਆਪਾਂ ਸਮੇਂ ਦੀ ਕਦਰ ਕਰਦੇ ਹਾਂ ਤਾਂ ਸਮਾਂ ਵੀ ਸਾਡੇ ਨਾਲ ਜ਼ਰੂਰ ਚੱਲਦਾ ਆ। ਦੋਨੋਂ ਪਰਿਵਾਰ ਬਹੁਤ ਸਮੇਂ ਸਿਰ ਆਏ ਆ ਔਰ ਸਾਰਾ ਸਮਾਗਮ ਬਹੁਤ ਸਮੇਂ ਸਿਰ ਪੂਰਾ ਹੋਇਆ। ਹੁਣ ਥੋੜ੍ਹਾ ਜਿਹਾ ਲੜਕੇ ਅਤੇ ਲੜਕੀ ਦੇ ਪਰਿਵਾਰ ਦਾ ਵੇਰਵਾ ਦਿੰਦੇ ਹੋਏ ਮੈਂ ਦੱਸੂੰਗੀ ਤਾਂ ਉਸ ਤੋਂ ਉਪਰੰਤ ਲੜਕੀ ਦੇ ਮਾਤਾ ਜੀ ਲੜਕੇ ਦੀ ਝੋਲੀ ਵਿੱਚ ਤਾਂ ਲੜਕੀ ਨੂੰ ਸ਼ਗਨ ਦੀ ਰਸਮ ਇੱਥੇ ਕਰ ਲੈਣਗੇ। ਦੂਸਰਾ ਸਾਰੀ ਰਸਮ ਥੱਲੇ ਸਾਰੇ ਪਰਿਵਾਰ ਨਾਲ ਥੱਲੇ ਜਾ ਕੇ ਲੰਗਰ ਹਾਲ ਦੇ ਵਿੱਚ ਕਰਨੀ ਆ। ਸਿਰਫ ਇੱਥੇ ਲੜਕੇ ਅਤੇ ਲੜਕੀ ਦੇ ਪਰਿਵਾਰ ਹੀ ਸ਼ਗਨ ਦੀ ਰਸਮ ਕਰਨ। ਲੜਕੇ ਦੇ ਪਿਤਾ ਜੀ ਦਾ ਨਾਮ ਭਾਈ ਕੁਲਵੰਤ ਸਿੰਘ ਜੀ, ਲੜਕੇ ਦੀ ਮਾਤਾ ਜੀ ਦਾ ਨਾਮ ਬੀਬੀ ਅਮਰਜੀਤ ਕੌਰ, ਲੜਕਾ ਕਾਕਾ ਮਨਿੰਦਰ ਸਿੰਘ। ਲੜਕੀ ਦੇ ਪਿਤਾ ਜੀ ਦਾ ਨਾਮ ਭਾਈ ਬਲਜੀਤ ਸਿੰਘ ਉਗਲਾਨੀ, ਲੜਕੀ ਦੇ ਮਾਤਾ ਜੀ ਬੀਬੀ ਬਲਵੀਰ ਕੌਰ ਜੀ ਗੁਗਲਾਨੀ, ਲੜਕੀ ਬੀਬੀ ਕੈਮਲੀਆ ਕੌਰ ਗੁਗਲਾਨੀ। ਸੁਭਾਗ ਜੋੜੀ ਦੋਨੋਂ ਕਾਕਾ ਮਨਿੰਦਰ ਸਿੰਘ ਅਤੇ ਬੀਬੀ ਕੈਮਲੀਆ ਕੌਰ।

ਸਭ ਤੋਂ ਵੱਡਾ ਫੈਸਲਾ ਆ। ਔਨ ਬਿਹਾਫ ਆਫ ਗੁਰਦੁਆਰਾ ਸਿੰਘ ਸਭਾ ਰੈਂਟਨ, ਆਈ ਵੁੱਡ ਲਾਈਕ ਟੂ ਵੈਲਕਮ ਟੂ ਬਰਾਈਡ ਐਂਡ ਗਰੂਮ, ਦੇਅਰ ਫੈਮਿਲੀਜ਼, ਫਰੈਂਡਸ ਐਂਡ ਰਿਲੇਟਿਵਸ ਟੂ ਗੁਰਦੁਆਰਾ ਸਿੰਘ ਸਭਾ ਰੈਂਟਨ। ਥੈਂਕ ਯੂ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸੰਗਤਾਂ ਸਵਰਗਵਾਸੀ ਮਾਤਾ ਮਹਿੰਦਰ ਕੌਰ ਜੀ ਰੰਧਾਵਾ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਰਹੇ ਹੋ ਗੁਰੂ ਕੇ ਲੰਗਰ ਵਿੱਚ ਚਾਹ ਪਾਣੀ ਛੱਕ ਰਹੀਆਂ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸ਼ਬਦ ਕੀਰਤਨ ਦਰਬਾਰ ਹਾਲ ਵਿੱਚ ਪ੍ਰਾਰੰਭ ਹੋਣ ਲੱਗੇ ਹਨ ਚਾਹ ਪਾਣੀ ਛੱਕ ਕੇ ਦਰਬਾਰ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਬੈਰਾਗਮਈ ਸ਼ਬਦ ਕੀਰਤਨ ਮਾਤਾ ਜੀ ਦੇ ਪ੍ਰਥਾਏ ਅਤੇ ਨਵੇਂ ਪਾਤਸ਼ਾਹ ਦੀ ਬਾਣੀ ਦੇ ਭੋਗ ਸ੍ਰੀ ਸਹਿਜ ਪਾਠ ਭੋਗ ਪਾਏ ਜਾਣਗੇ ਸ਼ਬਦ ਕੀਰਤਨ ਸ਼ੁਰੂ ਹੋਣ ਲੱਗਾ ਆਪ ਸੰਗਤਾਂ ਜਲਦੀ ਤੋਂ ਜਲਦੀ ਦਰਬਾਰ ਹਾਲ ਵਿੱਚ ਪਹੁੰਚੋ ਜੀ ਸੋ ਵੀਕਐਂਡ ਆ ਫਿਰ ਸੁਖਮਨੀ ਸਾਹਿਬ ਦੇ ਪਾਠ ਹਨ ਸੇਵਕ ਪਰਿਵਾਰਾਂ ਵੱਲੋਂ ਬਾਅਦ ਵਿੱਚ ਲਗਾਤਾਰ ਪ੍ਰੋਗਰਾਮ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰਪ੍ਰੀਤ ਸਾਹਿਬ ਸਿੰਘ ਜੀ ਵਿਚਲੀ ਆਤਮਾ ਦੀ ਯਾਦ ਨੂੰ ਸਮਰਪਿਤ ਆਪ ਨੇ ਕੀਰਤਨ ਸਰਵਣ ਕੀਤੇ ਨੇ। ਹੁਣ ਰੱਖੇ ਹੋਏ ਸਾਜ ਪਾਠ ਹੁਣ ਭੋਗ ਪੈਣਗੇ ਜੀ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਵਿਚਲੀ ਆਤਮਾ ਨੂੰ ਆਵਾਗਮ ਦੇ ਗੇੜ ਤੋਂ ਬਚਾਉਂਦਿਆਂ ਪਰਿਵਾਰ ਨੂੰ ਪਾਉਣਾ ਬੰਦਾ ਬਾਲ ਬਖਸ਼ਣ ਜੀ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
2: ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਣਾ ਰਾਓ ਨਾ ਕੋ ਰਹਾ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ

ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੁ ਨਾਨਕ ਸੁਨਰੀ ਮਨਾ ਸਿਮਰਤ ਕਾਹੇ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੁ ਨਾਨਕ ਸੁਨਰੀ ਮਨਾ ਤਿਹ ਸਿਮਰਤ ਗਤ ਹੋਏ।

ਪੰਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਦੀਨ ਤਾਹੇ ਮਹਿਮਾਨ ਘਟ ਘਟ ਮੈਂ

ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧਾ ਕਹੁ ਨਾਨਕ ਹਰ ਭਜਨ ਬਿਨਾ ਪਰਤ ਤਾਹੇ ਜਮ ਫੰਦਾ।

ਨਾ ਗਰਬ ਕਰਤ ਹੈ ਦੇਹ ਕੋ ਬਿਨਸਾ ਛਿਨ ਮੈਂ ਮੀਤਾ ਜੇਹ ਪ੍ਰਾਣੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤਾ ਜੇਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣਾ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ।

ਰਹੇ। ਜਗ ਰਚਨਾ ਸਭ ਝੂਠ ਹੈ, ਜਾਨ ਲੇ ਹੋ ਰੇ ਮੀਤਾ, ਕਹਿ ਨਾਨਕ ਫਿਰ ਨਾ ਰਹੈ ਜੋ ਬਾਲੂ ਕੀ ਪੀਤਾ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਫਿਰ ਕਛ ਨਹੀਂ।

ਸਵਾਦ ਵਗਾਵਾ ਲਾਲਤ ਬਿਲਾਵ ਲਗਾਵ ਹੀ ਆਪਣੀ ਆਪਣੀ ਭਾਂਤ ਆਸਟ ਪੁੱਤਰ ਭੈਰਵ ਕੇ ਗਾਵ ਗਾਇਨ ਪਾਤਰ ਦੁਤੀਆ ਮਾਲ ਕੌ ਸਕਾ ਲਾਪ ਸੰਗ ਰਾਗਨੀ ਪੰਚੋ ਥਾਪ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕੋ ਬਾਰਾ ਖਾਉ ਖਾਟਿਓ ਭੌਰਾ ਨਦ ਗਾਏ ਅਸਟ ਮਾਲ ਕੌਸਕ ਸੰਗ ਲਾਏ ਪੁਨ ਆਇਓ ਹਿੰਡੋਲਾ ਪੰਚ ਨਾਰ ਸੰਗ ਅਸਟ ਸੋਤਾ

ਆਈ ਸਰਸ ਆਹੀਰੀ ਲੈ ਭਰ ਜਾ ਸੰਗ ਲਾਈ ਪੰਚਵਾਰ ਜਾ ਸਵਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਵਾਹਿ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ

ਆਸਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਮੀਰਾ ਖਸਟਮ ਮੇਘ ਰਾਗ ਵੈਗਾ ਵਹੈ ਪੰਚੋ ਸੰਗ ਬਰੰਗਨ ਲਾਭ ਹੈ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣ ਗੁਣੀ ਉੱਚਾ ਸੁਰ ਸੂਹਉ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ

ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤਿਹੁ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਏ ਜੀਓ।

ਨਾਹੀ ਗੁਰ ਜਾਇ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੈ ਆਪਣੈ ਬਹਿ ਪਰਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧ

ਹਰ ਹਰ ਕਥਾ ਪੜ੍ਹਾ ਪੁਰਾਣ ਜੀਓ। ਹਰ ਕਥਾ ਪੜ੍ਹੀ ਹੈ, ਹਰ ਨਾਮ ਸੁਣੀ ਹੈ, ਬੇਬਾਣ ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨੀਸਾਨ ਜੀਓ। ਸਤਿ

ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿਥੈ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰਹ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹੈ ਸੁੰਦਰ ਸੁਣ ਹੋ ਸੰਤ ਹੋ, ਸਭ ਜਗਤ ਪੈਰੀ ਪਾਏ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਵਾਹਿਗੁਰੂ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂਗਾ ਬਹੁ ਹਰੀ ਤੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਘਰ ਤਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ, ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ,

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੋਰਾ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ। ਘਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਚਬਰ ਛਤਰ ਤਖ ਦੇ ਮਾਲਕ, ਹਲਤ ਪਲਤ ਕੇ ਰੱਖਿਆ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹਿ, ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ, ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ, ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਹਲਤ ਪਲਤ ਕੇ ਰੱਖਿਆ ਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ, ਜੋਦੜੀ ਮਹਾਰਾਜ ਜਿਹਾ ਚੇਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਅਨੁਸਾਰ। ਪਿਛਲੇ ਦਿਨੀ ਮਾਤਾ ਮਹਿੰਦਰ ਕੌਰ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ ਤਿਆਗ ਗਏ ਸਨ। ਪਿੱਛੇ ਤਿਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਵਿਛੜੀ ਹੋਈ ਆਤਮਾ ਮਾਤਾ ਮਹਿੰਦਰ ਕੌਰ ਜੀ ਰੰਧਾਵਾ ਦੇ ਪ੍ਰਥਾਏ, ਆਪ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਗੁਰੂ ਘਰ ਵਿਖੇ ਪ੍ਰਗਾਸ਼ ਕਰਵਾਏ ਗਏ ਸਨ। ਇਸ ਵੇਲੇ ਸਤਿਗੁਰੂ ਮਹਾਰਾਜ ਜੀਓ ਵਿਛੜੀ ਹੋਈ ਆਤਮਾ ਮਾਤਾ ਮਹਿੰਦਰ ਕੌਰ ਜੀ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਹਜੂਰ ਪਾਵਨ ਬਾਣੀ ਅਲਾਣੀਆਂ ਦੇ ਪਾਠ ਹੋਏ ਨੇ, ਉਪਰੰਤ ਵੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ, ਪ੍ਰਗਾਸ਼ ਕੀਤੇ ਹੋਏ ਸ੍ਰੀ ਸਹਿਜ ਪਾਠ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜੂਰ ਸਜ ਕੇ ਸਮੂਹ ਗ੍ਰੰਥੀ ਸਿੰਘਾਂ ਤੋਂ ਸ੍ਰੀ ਸਹਿਜ ਪਾਠ ਕਰਦਿਆਂ, ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਅੱਖਰ ਲੱਗ ਤੋਂ ਕਵਾਦਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਧ ਸਪਸ਼ਟਤਾ ਬਖਸ਼ਿਸ਼ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ, ਸਮੁੱਚੀ ਪੜ੍ਹੀ ਸੁਣੀ ਗਾਈ ਹੋਈ ਭਜਨ ਬਾਣੀ ਦਾ ਫਲਾਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਮਾਤਾ ਮਹਿੰਦਰ ਕੌਰ ਜੀ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਆਵਾਗਾਉਣ ਤੋਂ ਬਚਾ ਕੇ ਰੱਖਣਾ। ਸਤਿਗੁਰੂ ਮਹਾਰਾਜ ਜੀਓ ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰਨ ਭੋਜਲ ਫੇਰਾ ਬਖਸ਼ਿਸ਼ ਕਰਨੀ, ਮਾਤਾ ਜੀ ਤੋਂ ਜੀਵਨ ਯਾਤਰਾ ਦੌਰਾਨ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀ। ਅਸੀਂ ਕਲਯੁਗੀ ਜੀਵਾਂ ਲੇਖਾ ਕਥਾ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਆਪ ਜੀ ਨੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਨੂੰ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਆਪ ਜੀ ਨੂੰ ਭਾਣੇ ਵਿੱਚ

ਪਰਿਵਾਰ ਵੱਲੋਂ ਪੁਛਾ ਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਹੈ, ਵਸਤਰ ਹਾਜ਼ਰ ਹਨ ਆਪ ਜੀ ਨੇ ਪ੍ਰਵਾਨ ਕਰਨੇ, ਲੋਕ ਪ੍ਰਲੋਕ ਵਿੱਚ ਸੇਵਕਾਂ ਦੇ ਪੜਦੇ ਕੱਜਣੇ। ਸਤਿਗੁਰੂ ਮਹਾਰਾਜ ਜੀ ਉਹ ਆਪ ਜੀ ਦੇ ਚਰਨ ਕਮਲਾਂ ਵਿੱਚ ਭਾਈ ਮਨਿੰਦਰਪਾਲ ਸਿੰਘ ਕੰਗ ਵੱਲੋਂ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਹਨ, ਮਹਾਰਾਜ ਸਿਹਤ ਜਾਬੀ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਦੀ ਦਾਤਾਂ ਪ੍ਰਦਾਨ ਕਰਨੀਆਂ, ਅੰਗ ਸੰਗ ਸਹਾਈ ਹੋਣਾ ਜੀਓ। ਆਪ ਜੀ ਕੇ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਣਾ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ

ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸਦੇ ਉੱਠੇ ਜਾਹੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ

ਮਾਤਾ ਜੀ ਦੇ ਬੇਟੇ ਨੂੰ ਬੇਨਤੀ, ਵੱਡੇ ਬੇਟੇ ਨੂੰ ਭਾਈ ਯਾਦਵਿੰਦਰ ਸਿੰਘ, ਉਹਨਾਂ ਨੂੰ ਸਰੋਪਾ ਗੁਰੂ ਘਰ ਵੱਲੋਂ ਦੇਣਾ। ਤੋ ਗਿਆਨੀ ਬਚਨ ਸਿੰਘ ਜੀ ਸਾਡੇ ਸਤਿਕਾਰਯੋਗ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਆ ਉਹ ਸਰੋਪਾ ਪ੍ਰਾਪਤ ਕਰਨ ਜੀ, ਭਾਈ ਯਾਦਵਿੰਦਰ ਸਿੰਘ ਜੀ। ਸੋ ਸਤਸੰਗ ਜੀ ਇੱਥੇ ਹੀ ਸਮਾਪਤੀ ਹੈ। ਬੋਲੇ ਸੋ ਨਿਹਾਲ, ਜਿੰਨੀਆਂ ਵੀ ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਸਭ ਸੰਗਤਾਂ ਨੇ, ਮਾਤਾ ਜੀ ਦੇ ਪਰਿਵਾਰ ਵੱਲੋਂ ਗੁਰੂ ਘਰ ਰੁੱਖਾ ਮਿੱਸਾ ਲੰਗਰ ਤਿਆਰ ਹੈ। ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਜੀ। ਸੋ ਜਿੰਨਾ ਚਿਰ ਦੇਗ ਵਰਤਦੀ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ।

Thank you.

ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਰੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸਤਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਜਾਸ ਵਿਸਵੰਪਰ ਇੱਕ ਹੈ ਵੇਦ ਪੁਰਾਣ ਸਿਮਰਤ ਸੁਧਾਕਰ ਤਿਨਕਾ ਏਕ ਜਿਹ ਜੀਵ ਬਸਾਵੈ ਕਾਂਖੀ ਏਕ ਹੈ ਦਰਸ ਤੁਹਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸਾਏ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭ ਕੈ ਸਿਮਰਨ ਰਿਤ ਸਿਧ ਨਾਮ ਨਿਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਤਿਸ ਨਾ ਬੁਝਾਏ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭ ਜੀ ਬਸੈ ਸਾਧ ਕੀ ਰਚਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਬੇਮਹਤਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨੇ ਅੰਧ ਹਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਅਨਹਤ ਚੁਰਕਾਰ ਸਿਮਰੈ ਸੇ ਜਨ ਜਨ ਕੋ ਪ੍ਰਮੇ ਆਉ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਧਾਰੀ ਸਭ ਧਰਨਾਓ ਹਰ ਸਿਮਰਨ

ਜਹ ਮਾਤ ਪਿਤਾ ਸੁਤਮੀਤ ਨ ਭਾਈ ਜਹ ਮਾਹ ਭਯ ਅਨਦੂਤ ਜਮ ਦਲੈ ਜਹ ਮੁਸ਼ਕਲ ਹੋਵੈ ਆਤ ਭਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਗੁਰਮੁਖ ਨਾਮ ਜਪੁ ਮਨ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲਾਖ ਕਰੋੜੀ ਬੰਧਨ ਪਰੈ ਅਨਕ ਮਾਇਆ ਰੰਗ ਤਿਖ ਨਾ ਬੁਝ ਹਵੈ ਜਿਹ ਮਾਰ ਇਹੋ ਜਾਤ ਅਕੇਲਾ ਐਸਾ ਨਾਮ ਮਨਸ ਦਾ ਧਿਆਈਐ ਛੋਟੇ

0: ਕੋਟ ਪਾਪ ਖੋਵੈ
1: ਐਸਾ ਨਾਮ ਜਪੁ ਮਨ ਰੰਗ
0: ਨਾਨਕ ਪਾਈਐ ਸਾਧ ਕੈ ਸੰਗ
1: ਜਿਹ ਮਾਰਗ ਕੇ ਗਨ ਜਾਹਿ ਨ ਕੋ ਸਾ
0: ਹਰਿ ਕਾ ਨਾਮ ਹੁਆ ਸੰਗ ਤੋਸਾ
1: ਜਿਹ ਪੈਂਡੈ ਮਹੰਤ ਗੁਬਾਰਾ
0: ਹਰਿ ਕਾ ਨਾਮ ਸੰਗ ਉਜਿਆਰਾ
1: ਜਿਹ ਪੰਥ ਤੇਰਾ ਕੋ ਨਸ ਜਾਨੂ
0: ਹਰਿ ਕਾ ਨਾਮ ਤੈ ਨਾਲ ਪਛਾਨੂ
1: ਜਿਹ ਮਹ ਭੈਣ ਤਪਤ ਬਹੁ ਕਾਮ
0: ਹਰਿ ਕੇ ਨਾਮ ਕੀ ਤੁਮ ਉਪਸ਼ਾਮ
1: ਜਿਹ ਤੁਰਖਾ ਮਨ ਤੁਰ ਆਕਰ ਖੈ
0: ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ
1: ਭਗਤ ਜਿਨਾ ਕੇ ਬਰਤਨ ਨਾਮ
0: ਸੰਤ ਜਨਾ ਕੇ ਮਨ ਬਿਸ਼ਰਾਮ
1: ਹਰਿ ਕਾ ਨਾਮ ਦਾਸ ਕੀ ਓਟ
0: ਹਰਿ ਕੇ ਨਾਮ ਉਤਰੇ ਚਨ ਕੋਟ
1: ਹਰਿ ਜਸ ਕਰਤ ਸੰਤ ਦਿਨ ਰਾਤ
0: ਹਰਿ ਹਰਿ ਔਕਤ ਸਾਧਕ ਮਾਤ
1: ਹਰਿ ਜਨ ਕੈ ਹਰਿ ਨਾਮ ਨਿਧਾਨ
0: ਵਾਰ ਬ੍ਰਹਮ ਜਨ ਕੀ ਨੋਦਾਨ
1: ਮਨ ਤਨ ਰੰਗ ਰਤੇ ਰੰਗ ਏਕੈ
0: ਨਾਨਕ ਜਨ ਕੈ ਬਿੰਤ ਭਵੇਕੈ
1: ਹਰਿ ਕਾ ਨਾਮ ਜਨ ਕੋ ਮੁਕਤ ਜੁਗਤ
0: ਹਰਿ ਕੇ ਨਾਮ ਜਨ ਕੋ ਤ੍ਰਿਤ ਭੋਗਤ
1: ਹਰਿ ਕਾ ਨਾਮ ਜਨ ਕਾ ਰੂਪ ਰੰਗ
0: ਹਰਿ ਨਾਮ ਜਪਤ ਕਬ ਪਰੇ ਨਾ ਭੰਗ
1: ਹਰਿ ਕਾ ਨਾਮ ਜਨ ਕੀ ਵਡਿਆਈ
0: ਹਰਿ ਕੇ ਨਾਮ ਜਨ ਸੋਭਾ ਪਾਈ
1: ਹਰਿ ਕਾ ਨਾਮ ਜਨ ਕੋ ਭੋਗ ਜੋਗ

0: ਬਹਿਰ ਜਨ ਹਰ ਹਰ ਜਪੈ
1: ਹਰ
0: ਕੀ ਭਗਤ ਮੁਕਤ ਬਹੁ ਕਰੇ ਪਾਰ ਜਾਤ ਇਹੋ ਹਰ ਕੋ ਨਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਨਾਮ ਤੁਲ

ਤਪ ਗਿਆਨ ਸਭ ਧਿਆਨ ਲਓ ਜੋਗ ਅਭਿਆਸ ਕਰਮ ਧਰਮ ਕਿਰਿਆ ਹਰਕ ਪ੍ਰਕਾਰ ਕੀ ਬਹੁ ਜਤਨਾਉ ਸਰੀਰ ਕਟਾਏ ਹੋਮੈ ਕਰ ਰਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਅਗਨ ਅਨਕ ਮਾਹੇ ਹੋਮਤ ਪ੍ਰਾਨ ਲਿਵਲੀ ਕਰਮ ਕਰੈ ਬਹੁ ਆਸਨ ਨਿਮਕ ਨਿਮਕ ਕਰ ਸਰੀਰ ਕਟਾਵੈ ਹਰ ਕੇ ਨਾਮ ਸੰਸਰ ਕਛ ਨਾਹੇ

0: ਜਨਾ ਕੀ ਸਰਨੀ ਭਰੈ।
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ,
0: ਨਾਨਕ ਤਾਕੇ ਬਲ ਬਲ ਜਾਸਾ।
1: ਸਗਲ ਪੁਰਖ ਮਹਿ ਪੁਰਖ ਪ੍ਰਧਾਨ,
0: ਸਾਸਨ ਜਾਗਾ ਮਿਟੇ ਅਭਿਮਾਨ।
1: ਆਪਸ ਕੋ ਜੋ ਜਾਣਾ ਨੀਚਾ,
0: ਸੋ ਗਣੀਐ ਸਭ ਤੇ ਊਚਾ।
1: ਜਾ ਕਾ ਮਨ ਹੋਏ ਸਗਲ ਕੀ ਰੀਂਦਾ,
0: ਹਰ ਨਾਮ ਤੇ ਘਟ ਘਟ ਚੀਨਾ।
1: ਮਨ ਆਪਣੇ ਤੇ ਬੁਰਾ ਮਿਟਾਨਾ,
0: ਦੇਖੇ ਸਗਲ ਸੇ ਸਾਜਨਾ।
1: ਸੁਖ ਦੁਖ ਜਨ ਸਮਝ।

ਚੇਤ ਪਰਾਨੀ ਜਿੰਤੂ ਸਾਸ ਵਾਰ ਸਿੰਗਾਰਿਆ ਬਾਰ ਵਿਵਸਥਾ ਤਦਾ ਪਿਆਰਾ ਦੂਧ ਗਰਦ ਪਿਆਉ ਪਰ ਸਾਖ ਸਹਿਨੋ ਦੇਹੁ ਨਿਰਗੁਣ ਗੁਣ ਕਛੂ ਨ ਬੂਝੈ ਜੇ ਪ੍ਰਸਾਦ ਧਰ ਉਪਰ ਸੁਖ ਬਸਾਏ ਜੇ ਪ੍ਰਸਾਦ ਪੀਵੈ ਸੀਤਲ ਜਲਾਓ ਜੇ ਪ੍ਰਸਾਦ ਭੋਗੈ ਸਭ ਰਸਾਓ ਦੀਨੇ ਹਸ ਪਾਵ ਕਰਨ ਇਤਰ ਰਸਨਾਓ ਸੇ ਦੋਖ ਮੋੜ ਅੰਧ ਬਿਆਪੇ ਆਦਿ ਅੰਧ ਜੋ ਰੱਖ ਨਹਾਰੋ।

0: ਦੁਰਗਹਿਮਾਨ
1: ਸਦਾ
0: ਸਦਾ ਇਹ ਭੁੱਲਣ ਹਾਰ ਰਤਨ ਤਿਆ ਕੌਡੀ ਸੰਗ ਰਚਾਏ ਜੋ ਛੜਨਾ ਸੋ ਅਸਤਰ ਕਰ ਮਨ ਆਏ ਛੋੜ ਜਾਏ ਤਿਸਕਾ ਸ਼ਰਮ ਕਰਾਏ ਚੰਦਨ ਲੇਪ ਉਤਾਰੈ ਧੋਏ ਅਨਕੂ ਮਹਿ ਪਤਿਤ ਬਿਕਰਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਰ ਮਰ ਮਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਅਗਨ ਬਾਰ ਤਨ ਸਵਾਹਾ ਜਾਗੈ ਅੰਤਰ ਬਸੈ ਪ੍ਰਭ ਆਪ ਸੁਣ ਅੰਧਾ ਕੈਸੇ ਮਾਰਗ ਪਾਵੈ ਕਹਾਂ ਬੁਝਾਰਤ ਬੂਢਾ ਜੂਢਾ ਕਹਾਂ ਕ੍ਰਿਸ਼ਨ ਪਦ ਪਾਵੈ ਗੰਗੋ ਕਹਿ

0: ਜਨਮੋ
1: ਨਾਨਕ ਰਾਖ ਲਿਓ ਆਪਣ ਕਰ ਕਰਮ।
0: ਤੂੰ ਠਾਕੁਰ ਤੁਮ ਪਹਿ ਅਰਦਾਸ,
2: ਜੀਉ ਪਿੰਡ ਸਭ ਤੇਰੀ ਆਸ।
0: ਮਾਤ ਪਿਤਾ ਹਮ ਬਾਰਕ ਤੇਰੇ,
2: ਤੇਰੀ ਕਿਰਪਾ ਮੈਂ ਸੁਖ ਨੇ।
0: ਕੋਈ ਨ ਜਾਣੈ ਤੁਮਰਾ ਅੰਤ,
2: ਉੱਚੇ ਤੇ ਉੱਚਾ ਭਗਵਾਨ।
0: ਸਗਲ ਸਮਗਰੀ ਤੁਮਰਾ ਸੂਤਰ ਧਾਰੀ,
1: ਤੁਮ

ਬਾਸ਼ਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਭੀਨਾ ਦੇ ਦਸ ਪੀਹਰ ਲੈ ਜਿਸ ਠਾਕਰ ਸਿਉ ਨਾਹੀ ਚਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਜਿਸ ਜਨ ਆਪਣਾ ਹੁਕਮ ਮਨਾਇਆ।

0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਰਾਜੋ ਬਨ ਧਨ ਮਾਡੋ ਮਿਥਿਆ ਰਥ ਹਸਤੀ ਅਸੁਭ ਵਸਤਰਾਉ ਮਿਥਿਆ ਧਰੋ ਮੋਹ ਅਭਿਮਾਨ ਅਸਤ੍ਰ ਭਗਤ ਸਾਧ ਕੀ ਸਰਣੋ ਮਿਥਿਆ ਸ਼ਰਮ ਪਰ ਨਿੰਦਾ ਸੁਨ ਹੈ ਮਿਥਿਆ ਨੇਤਰ ਪੇਖਤ ਪਰਤਰ ਰੂਪਾਦ ਮਿਥਿਆ ਚਰਨ ਪਰ ਬਕਾਰ ਕੋ ਧਾਵੈ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਬਿਨ ਬੂਝੇ ਮਿਥਿਆ ਸਭ ਭਏ ਬਿਰਥੀ ਸਾਖਤ ਕੀ ਆਰ ਜਾਓ ਬਿਰਥਾ ਨਾਮ ਬਿਨਾ ਤਨ ਅੰਗ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਹੋ ਬਿਦ ਭਜਨ ਬਿਨ ਬਿਰਥੇ ਸਭ ਕਾਮ ਧਨ ਧਨ ਤੇ ਜਾਂਜੇ ਕਟ ਵਸਿਓ ਹਰ ਨਾਓ ਰਹਿਤ ਅਵਰ ਕਛ ਅਵਰ ਕਮਾਵਤ ਜਾਣਨ ਹਾਰ ਪ੍ਰਭੁ ਪ੍ਰਬੀਨ ਅਵਰ ਉਪਦੇਸੈ ਆਦਿ ਨੂੰ ਕਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਹਿ ਆਪ ਆਪ ਕਰਤ ਨਿਬੇਰਾ
1: ਪਾਪ
0: ਸਿਆਣ ਸਗਲ ਤੇ ਰਹਿ ਤੋ
1: ਜਾਣੇ ਆਤਮ ਕੀ ਰਹਿ।

ਰਾਸ਼ਟਰਪਤੀ ਸਾਧਕ ਸੰਗ ਮੁਖ ਉਜਲ ਹੋਤ ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪੂਜੈ ਪ੍ਰਭ ਨੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕੀ ਮਹਿਮਾ ਵਰਣਾ ਕੌਣ ਪ੍ਰਾਣੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਆਵੈ ਪੰਚਾ ਸਾਧ ਸੰਗ ਹੋਏ ਸਭ ਕੀ ਦੇਨ ਸਾਧਕ ਸੰਗ ਨਾ ਕਥੂ ਧਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧ ਸੰਗ ਕਿਸੇ ਨੂੰ ਬੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧਕ ਸੰਗ ਨਾਹੀ ਹੋ ਤਾਪ ਆਪੇ ਜਾਣੈ ਸਾਧ ਬਡਾਈ ਸਾਧਕ ਸੰਗ ਨ ਕਭੂ ਧਾਵੈ ਸਾਧ ਸੰਗ ਬਸ ਅਗੋਚਰ ਲੈ ਹੈ ਸਾਧਕ ਸੰਗ ਬਸੈ ਥਾਨ ਉੱਚਾ ਹੈ ਸਾਧਕ ਸੰਗ ਦਿਰਡਾ ਸਭ ਧਰਮ ਸਾਧਕ ਸੰਗ ਪਾਏ ਨਾਮ ਨਿਧਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧੂ ਕੈ ਸੋ ਸੰਗ ਸੋ ਤਨ ਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧਕ ਸੰਗ ਸਰਬ ਥਾਨ ਗਮ ਸਾਧਕ ਸੰਗ ਨਹੀਂ ਕਛ ਕਾਲ ਸਾਧਕ ਸੰਗ ਕਲੂ ਕਤ ਹਰਾਏ ਸਾਧਕ ਸੰਗ ਈਹਾ ਊਹਾ ਸੋਹਿਲਾ ਜੋ ਇੱਛਾ ਸੋਈ ਫਲ ਪਾਵੈ ਪਾਰ ਬ੍ਰਹਮ ਸਾਧ ਬਸਾਏ ਸਾਧਕ ਸੰਗ ਸਰੋ ਹਰ ਨਾਉ ਸਾਧਕ ਸੰਗ ਨ ਮਨ ਤੇ ਬਿਸਰਾਏ ਸਾਧਕ ਸੰਗ ਲੱਗਿਆ ਪ੍ਰਭ ਮਿੱਠਾ ਸਾਧ ਸੰਗ ਭਏ ਆਗਿਆਕਾਰੀ ਸਾਧਕ ਸੰਗ ਮਿੱਟੇ ਸਭ ਰੋਗ ਸਾਧਕੀ ਮਹਿਮਾ ਭੇਦ ਨ ਜਾਣਾ ਹੈ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਊਚ ਤੇ ਉੱਚੀ

0: ਪ੍ਰਸੰਨ
1: ਹੋ ਸ੍ਰੀ ਮਾਇਆ ਦੇ ਹੋਏ ਭਿੰਨ
0: ਕਰਮ ਕਰਤ ਹੋਵੇ ਨੇ ਕਰਮ
1: ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਗਤ ਕੀ ਸੰਗ ਰਚ
0: ਮੰਤਨ ਅੰਤਰ ਸਿਮਰਨ ਗੋਪਾਲ
1: ਕਾਹੂ ਪ੍ਰਭੋਤ ਕਿਰਪਾਲ
0: ਆਪ ਦਿਰੜਾ ਹੈ ਅਵਰਹ ਨਾਮ ਜਪਾਵੈ
1: ਨਾਨਕੋ ਵੈਸ਼ਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸੰਗ ਤਿਆਗੇ ਦੁਸ਼ ਕਾ ਸੰਗ
0: ਮੰਤੇ ਬਿਨਸਾ ਸਗਲਾ ਭਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਨ ਖੂਵੈ
1: ਸੁਖਾਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰਾ ਨਿਤ ਨੀਤ ਆਕੇ ਚਰਨ ਹਿਰਦਾ ਵਸਾਵੈ ਪੰਡਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਸਾਰ ਰਸ ਪੀਵੈ ਹਰ ਕੀ ਕਥਾ ਹਿਰਦਾ ਵਸਾਵੈ ਹੇਤ ਪ੍ਰਾਣ ਸਿਮਰਤ ਬੂਜੈ ਮੂਲ ਕਹੁ ਵਰਨਾ ਕੋ ਦੇ ਉਪਦੇਸ਼ ਬੀਜ ਮੰਤਰ ਸਰਬ ਕੋ ਗਿਆਨ ਜੋ ਜੋ ਜਪੈ ਤਿਸ ਕੀ ਗਤ ਹੋਏ ਕਰ ਕਿਰਪਾ ਅੰਤਰ ਉਰਧਾਰੈ ਸਰਬ ਰੂਪ ਕਾ ਔਖਤ ਨਾਮ ਕਾਹੂ ਦੁਖਦ ਪਿਤਾ ਨ ਪਾਈਐ ਧਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ ਸਦਾ।

0: ਕਈ ਕੋਟ ਹੋਏ ਪੁਜਾਰੀ,
1: ਕਈ
0: ਕੋਟ ਭਾਈ ਤੀਰਥ ਵਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਆਤਮ ਧਿਆਨ ਧਾਰਿਆ ਹੈ, ਕਈ ਕੋਟ ਨਵ ਤਨ ਨਾਮ ਧਿਆਵੈ ਹੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਪਰਦਬ ਕੋਹਿਰ ਹੈ, ਕਈ ਕੋਟ ਮਾਇਆ ਸਰਮਾਹੇ, ਜਿਤ ਜਿਤ ਲਾਭ ਤਿਤ ਲਗਨਾਉ, ਕਈ ਕੋਟ ਸਿਧ ਜਤੀ ਜੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਵਨ ਪਾਣੀ ਬੈ ਸੁੰਤਰ, ਕਈ ਕੋਟ ਸਸੀਅਰ ਸੂਰ ਨਖਤਰ, ਸਗਲ ਸਮਗਰੀ ਆਪਣਾ ਸੂਤ ਧਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਜਖ ਕਿੰਨਰ ਪਿਸਾਚ, ਸਭ ਤੇ ਨੇਰਾ ਸਬੂਦ ਦੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਜਨਮ ਜੀਵ ਮਰਾਏ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕੀ ਧਨਵੰਤ, ਜਹ ਜਹ ਭਾਣਾ ਤਹ ਤਹ ਰਾਖੇ, ਕਈ ਕੋਟ ਭਏ ਬੈਰਾਗੀ, ਕਈ ਕੋਟ ਪ੍ਰਭ ਕੋ ਖੋ ਜੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਕਈ ਕੋਟ ਮੰਗੈ ਸਤਸੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ।

0: ਆਪੁਥਾਪਨ ਹਾਰਾ
1: ਅੰਤ ਨਹੀਂ ਕਿਛੁ ਬਾਰਾ ਬਾਰਾ
0: ਹੁਕਮੇ ਧਰ ਧਰ ਰਹਾਵੇ
1: ਹੁਕਮੇ ਉਪਜਾ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅੰਤਰੰਗ ਪ੍ਰਕਾਰ
0: ਕਰ ਕਰ ਦੇਖੈ ਆਪਣੀ ਵਡਿਆਈ
1: ਨਾਨਕ ਸਮੇ ਰਿਹਾ ਸਮਾਈ
0: ਪ੍ਰਭਾਵੇ ਮਾਨੁਕਤ ਪਾਵੇ
1: ਪ੍ਰਭਾਵੇ ਤਾਂ ਪਾਤਰ ਤਰਾਵੇ
0: ਪ੍ਰਭਾਵੇ ਬਿਨ ਸਾਸ ਤੇ ਰੱਖੈ
1: ਪ੍ਰਭਾਵੇ ਤਾਂ ਹਰ ਗੁਣ ਪਾਖੈ
0: ਪ੍ਰਭਾਵੇ ਤਾਂ ਪਤ ਤੁਧਾਰੈ
1: ਆਪ ਕਰੇ ਆਪਨ ਵਿਚਾਰ

0: ਸਾਧ ਸੰਗਤ ਕਿਰਪਾਵੈ
1: ਅੰਤਰ
0: ਹੋਏ ਗਿਆਨ ਪ੍ਰਗਾਸ ਵਨਤਨਾ ਵਰਤੇ ਇੱਕ ਰੰਗ।

0: ਹੋਏ
1: ਦੁੱਖ
0: ਚਿੰਨੋ ਸੁ ਆਪਣੇ ਰੰਗ
1: ਦੂਜਾ
0: ਦੇਖੈ ਕ੍ਰਭ
1: ਵੇਖੋ
0: ਰਨ ਬਿਨ ਸਾਇਆ ਨ ਜਾਏ ਆਪੋ ਦਿਸਾ ਸਮਝਾਏ ਆਪੋ ਆਪ ਕਿਨੋ ਆਪਣ ਵਿਸਥਾਰ ਉਸਤੇ ਭਿੰਨ ਕਹੋ ਕਿਛ ਹੋਏ ਆਪਣੇ ਚਲ ਤੇ ਆਪ ਕਰਨ ਹਾਰ ਮਨ ਮੈਂ ਆਪ ਮਨ ਆਪਣੇ ਮਾਹੇ

0: ਯਾਰ ਜਾ ਕਟਾਏ
1: ਸੰਤ ਕੈ ਦੁਖ ਜਾਣਤੇ ਨਹੀਂ ਸੁਖ
0: ਸੰਤ ਕੈ ਦੁਖ ਸੁਖ ਸਭ ਜਾਏ
1: ਸੰਤ ਕੈ ਦੁਖ ਨਰਕ ਮਹਿ ਪਾਏ
0: ਸੰਤ ਕੈ ਦੁਖ ਮਤ ਹੋਏ ਮਲੀਨ
1: ਸੰਤ ਕੈ ਦੁਖ ਸੋਭਾ ਦੇ ਹੀਨ
0: ਸੰਤ ਕੈ ਹਤੇ ਕੋ ਰਖੈ ਨ ਕੋਏ
1: ਸੰਤ ਕੈ ਦੁਖ ਸਾਨ ਪ੍ਰਸਤ ਹੋਏ
0: ਸੰਤ ਕਿਰਪਾਲ ਕਿਰਪਾ ਜੀ ਕਰੈ
1: ਨਾਨਕ ਸੰਤ ਸੰਗ ਨਿੰਦਕ ਵੀ ਕਰੈ
0: ਸੰਤ ਕੈ ਦੁਖ ਤੇ ਮੁਖ ਭਵੈ
1: ਸੰਤ ਕੈ ਦੁਖ ਤਾਗ ਚਲੈ
0: ਸੰਤ ਕੇ ਦੁਖ ਨੂੰ ਸਰਬ ਜੋਨ ਪਾਏ
1: ਸੰਤ ਕੇ ਦੁਖ ਜੋਨ ਕਰਮਾਏ
0: ਸੰਤ ਕੇ ਦੁਖ ਨੂੰ ਤ੍ਰਿਸ਼ਨਾ ਮਹਿ ਜਲੈ
1: ਸੰਤ ਕੇ ਦੁਖ ਸਭ ਕੋ ਛਲੈ
0: ਸੰਤ ਕੇ ਦੁਖ ਨੂੰ ਤੇਜ ਸਭ ਜਾਏ
1: ਸੰਤ ਕੇ ਦੁਖ ਨੀਚ ਨ ਜਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਭਾਵੇ ਤਉ ਵੀ ਗਤ ਪਾਏ
0: ਸੰਤ ਕਾ ਨਿੰਦਕ ਮਾਹਾ ਅਤਤਾਈ
1: ਸੰਤ ਕਾ ਨਿੰਦਕ ਅੰਟੇ ਕੰਨਾ ਪਾਏ
0: ਸੰਤ ਕਾ ਨਿੰਦਕ ਮਾਹਾ ਹਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀ ਨ
1: ਸੰਤ ਕਾ ਨਿੰਦਕ ਦੁਖਿਆਰ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਯੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਭਾਵੇ ਤਾ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਡਰੈ
0: ਸੰਤ ਕੇ ਦੁਖੀ ਕੋ ਨਾਹੀ ਠਾਓ
1: ਨਾਨਕ ਸੰਤ ਭਾਵੇ ਕਾ ਲੈ ਮਲਾਏ
0: ਸੰਤ ਕਾ ਦੁਖੀ ਅਦ ਬੀਤ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਦਿਆਨ ਪਰ ਮਹੀਆ
1: ਸੰਤ ਕਾ ਦੁਖੀ ਉਜੜ ਪਾਈਐ

0: ਇਕ ਪਛਾਨਾ
1: ਨਾਮ
0: ਸੰਗ ਜਿਸ ਕਾ ਮਨ ਮਾਨਿਆ ਗੁਰ ਪ੍ਰਸਾਦ ਆਪਣੇ ਆਪ ਸੁਝਾ ਸਾਧ ਸੰਗ ਹਰ ਹਰ ਜਸ ਕਹਿਤਾ ਅਨ ਦਿਨ ਕੀਰਤਨ ਕੇਵਲ ਬਖਿਆਨ ਏਕ ਉਪਰ ਜਿਸ ਜਨ ਕੀ ਆਸਾ ਹਰ ਬ੍ਰਹਮ ਕੀ ਜਿਸ ਮਨ ਭੂਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਸੋਧਤ ਸੋਧਤ ਸੋਧਤ ਸੀਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ।

ਅਬਿਨਾਸੀ ਨਾਹੀ ਕਿਛ ਖੰਡ ਲਖ ਭੇਵ ਪੁਰਖ ਪ੍ਰਤਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਪ੍ਰਭ ਕੇ ਸੇਵਕ ਸਗਲ।

ਪ੍ਰਭ ਕੈ ਰੰਗ ਸਹਿਜ ਸੁਭਾਏ ਹੋਵੈ ਸੋ ਹੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜਿਸ ਤੇ ਉਪਜੇ ਤੇ

0: ਯਸ ਵਖਰ ਕਉ ਲੈਨ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਕਾਜਾ ਬਮਾਨ ਲੇਹੋ ਮਨ ਮੋਲ
1: ਰਾਮ ਨਾਮ ਹਿਰਦੇ ਮੇ ਤੋਲ
0: ਲਾਦ ਕੇ ਪਸੰਤ ਹੈ ਸੰਗ ਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕਹੈ ਸਭ ਕੋਈ
1: ਮੁਖ ਉਜਲ ਹਰ ਦਰ ਸੋਈ
0: ਇਹੋ ਵਾਪਾਰ ਵਿਰਲਾ ਵਾਪਾਰ
1: ਨਾਨਕ ਪਾਕੇ ਸਦ ਬਲਿਹਾਰ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਅਰਬ ਸਾਧ ਕੋ ਆਪਣਾ ਜੀਓ
0: ਸਾਧ ਕੇ ਧੂਰ ਕਰੋ ਇਸਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਵੱਡ ਭਾਗੀ ਪਾਈ ਹੈ ਅਨਕ ਬਿਗਨ ਤੇ ਸਾਧੂ ਰੱਖ
1: ਗੁਣ ਗਾਏ ਅੰਮ੍ਰਿਤ ਰਸ ਚਾਖੈ।

ਸਭ ਕਿਛ ਤਿਸ ਕਾ ਉਹ ਕਰਨ ਜੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਕਰ ਕਿਰਪਾ ਜਿਸ ਕਉ ਨਾਮ ਦੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਭਗਤ ਭਗਤ ਸੁਣੀਐ

0: ਮਨਸਾ ਪੂਰਨ ਸਰਨ ਜੋਗ ਹਰਨ ਭਰਨ ਜਾ ਕਾ ਨੇਤਰ ਫੋਰ ਆਨੰਦ ਰੂਪ ਮੰਗਲ ਸਦ ਜਾ
1: ਕਾ
0: ਰਾਜ ਮਹਿਰਾਜ ਜੋਗ ਮਹਿ ਜੋਗੀ ਧਿਆਏ ਧਿਆਏ ਭਗਤਾ ਹੈ ਸੁਖ ਪਾਇਆ।

0: ਨਾਨਾ ਬਿਦ ਕਰ ਬੰਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਉ
1: ਜਪ ਜਪ ਜੀਵੈ ਨਾਨਕ ਹਰਿ ਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਮੰਡ
0: ਨਾਮ ਕੇ ਧਾਰੇ

0: ਨਾਮ ਕੇ ਧਾਰੇ ਪੁਰੀਆ ਸਭ ਭਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ
1: ਚੌਥੇ ਪਦਮੇ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ

0: ਲੇ
1: ਬਜਾਏ ਤਿਸੈ ਸਭ ਭਲੀ
0: ਸਤਨਾਮ ਪ੍ਰਭ ਕਾ ਸੁਖਦਾਈ
1: ਸਤਨਾਮ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸਾ
1: ਜਨ ਜਾ ਕੇ ਹਿਰਦੇ ਪਰਵੇਸ਼
0: ਸਤ ਨਿਰਤ ਬੂਝੈ ਜੇ ਕੋਏ
1: ਨਾਮ ਜਪਤਾ ਦੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਬੇਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ
1: ਮਨ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੈ ਕੀਆ
1: ਨਾਨਕ ਜੋਤਿ ਸੁਭਾਵੈ ਸੋਈ ਵਰਤੀਆ
0: ਬਿਸਮਨ ਬਿਸਮ

ਅਸ਼ਟ ਪਦੀ ਚਰਨ ਸਤ ਸਤ ਪਰ ਸੰਹਾਰ ਦਰਸ਼ਨ ਸਤ ਸਤ ਪੇਖਨ ਹਾਰ ਆਪ ਸਤ ਸਤ ਸਬਤ ਹਰੀ ਸ਼ਬਦ ਸਤ ਸਤ ਪ੍ਰਭ ਬਖਤਾ ਬੁਜਨ ਹਾਰ ਕਉ ਸਤ ਸਭ ਹੋਏ ਸਤ ਸਰੂਪ ਹਿਰਦਾ ਜਨਮਾਨਿਆ ਜਾ ਕਰ ਹਿਰਦਾ ਵਿਸਵਾਸ ਪ੍ਰਭਾਇਆ ਭੈ ਤੇ ਨਿਰਭਉ ਹੋਏ ਬਸਾਨਾ ਬਸਤ ਮਾਹੇ ਲੇ ਬਸਤ ਗਡਾਈ।

ਕਾ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਆਪਸ ਕਉ ਕਰ

सो सतगुर जिस हृदय हर नाओ सर्ब निदान जी का दाता ब्रह्म।

0: ਸਤ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸੁ ਪਾਵੈ ਜਨ ਕੋਇ
1: ਅੰਮ੍ਰਿਤ ਪੀਵੈ ਅਮਰ ਸੋ ਹੋਇ
0: ਉਸ ਪੁਰਖ ਕਾ

0: ਮਿਟ ਜਾਹੇ।
1: ਇਸ ਧਨ ਕੋ ਚਾਰ ਗੁਣਟ ਉਠਤਾਵ ਹੈ,
0: ਜੋ ਧਨ ਹਰ ਸੇਵਾ ਤੇ ਪਾਵੇ।
1: ਜਿਸ ਸੁਖ ਕੋ ਨਿਤ ਬਾਛੈ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ।
1: ਜਿਸ ਸੋਭਾ ਕੋ ਕਰਹਿ ਭਲੀ ਕਰਨੀ,
0: ਸੋ ਸੋਭਾ ਭਜ ਹਰ ਕੀ ਸਰਨੀ।

0: ਪਾਵ ਸਾਰ ਭੂਤ ਸਤ ਹਰ ਕੋ ਨਾਉ ਗੁਣ ਗਾਵਤ ਤੇਰੀ ਉਤਰ ਸਮੈਲ ਹੋਹੇ ਅਚਿੰਤ ਬਸ ਸੁਖ ਨਾਲ ਛਾਡ ਸਿਆਨਪ ਸਗਲੀ ਮਨਾ ਹਰ ਪੂੰਜੀ ਸੰਚ ਕਰਹੋ ਵਿਵਹਾਰ ਸਰਬ ਨਿਰੰਤਰ ਏਕੋ ਦੇਖ
1: ਨਾਨਕ ਜਾ ਕੇ ਮਸਤਕ ਲੇਖ।

0: ਨਾਨਕ ਬਿਸਥਾਰ ਏਕ ਤੇ ਭਏ
1: ਪ੍ਰਾਸ਼ਤ ਗਏ
0: ਮਨ ਤਨ ਅੰਤਰ ਏਕ ਪ੍ਰਭ।

0: ਕੇ ਦ੍ਰਿਸ਼ਟ ਮਹਾ ਸੁਖ ਹੋਏ।
1: ਅਰਸ ਪਾਵੈ ਬਿਰਲਾ ਹੋਏ,
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ।
1: ਉਨ ਮੁਰਖ ਨਹੀਂ ਡੋਲਾਨੇ,
0: ਸੁਬਰ ਭਰੇ ਪ੍ਰੇਮ ਰਸ ਰੰਗ।
1: ਜਾਉ ਸਾਧ ਕੈ ਸੰਗ,
0: ਪਰੇ ਸਰਨਾਨ ਸਭ ਤਿਆਗ।
1: ਅੰਤਰ ਪ੍ਰਕਾਸ ਅੰਦਰ ਲਿਵ ਲਾਗ,
0: ਵੱਡ ਭਾਗੀ ਜਪਿਆ ਪ੍ਰਭ ਸੋਏ।
1: ਨਾਨਕ ਨਾਮ ਰਤੇ ਸੁਖ ਹੋਏ,
0: ਸੇਵਕ ਕੀ ਮਨਸਾ ਪੂਰੀ ਭਈ।
1: ਸਤਿਗੁਰ ਤੇ ਨਿਰਮਲ ਮਤਿ ਲਈ,
0: ਜਨ ਕਉ ਪ੍ਰਭ ਹੋਇਓ ਦਇਆਲ।
1: ਸੇਵਕ ਦੀਨੋ ਸਦਾ ਨਿਹਾਲ,
0: ਬੰਧਨ ਕਾਟ

ਜਨ ਸੰਤ ਕਰ ਹੋਇ ਹੁਕਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਭਗਤ ਭਾਇ।

0: ਸਿਮਰੀ ਸ਼ਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ
0: ਪਾਏ
1: ਅਨਕ ਰਾਜ ਭੋਗ ਵਡਿਆਈ ਬਹੁ ਭੋਜਨ ਕਾਪਰ ਸੰਗੀਤ ਭਲੀ ਸੋ ਕਰਨੀ ਸੋਭਾ ਤਨਵੰਤ।

जब कह हरगम पार जब निर्गुण प्रभ सहज सुभा।

0: ਜਬ ਨਾਥ ਨਿਰੰਜਨ ਗੋਚਰ ਗਾਦੇ
1: ਕੌਣ ਛੁਟੇ ਕੌਣ ਬੰਧਨ ਵਾਦੇ
0: ਆਪਣੇ ਆਪ ਆਪ ਹੀ ਅਚਰਜਾ
1: ਨਾਨਕ ਆਪਣੇ ਰੂਪ ਆਪ ਹੀ ਅਪਰਜਾ
0: ਜਹ ਨਿਰਮਲ ਪੁਰਖ ਪੁਰਖ

0: ਆਪਸ ਕਵਾਪਹ ਆਦੇਸ
1: ਨਾਹੀ ਪਰਵੇਸ
0: ਯਹ ਇਕ ਹੈ ਏਕ ਏਕ ਭਗਵੰਤਾ।